ਸਮਰੱਥ ਗੁਰੂ ਸਿਰ ਹੱਥ ਧਰਿਆ ਸਿਰ ਉੱਪਰ ਠਾਂਡਾ ਗੁਰਸੂਰਾ ਸਮਰੱਥ ਗੁਰੂ ਸਿਰ ਹੱਥ ਧਰਿਓ

ਜਿਸ ਗੁਰਸਿੱਖ ਤੇ ਉਸ ਗੁਰਸੂਰੇ ਦਾ ਸਮਰੱਥ ਗੁਰੂ ਦਾ ਸਿਰ ਤੇ ਹੱਥ ਹੋਵੇ ਉਹਨੂੰ ਦੁੱਖ ਕਿਸ ਤਰ੍ਹਾਂ ਵਾਪਰੇ, ਉਸਨੂੰ ਦੁੱਖ ਕਿਵੇਂ ਲੱਗੇ, ਉਹਦੇ ਦੁੱਖ ਨੇੜੇ ਕਿਵੇਂ ਆਵੇ।

ਪੂਰਾ ਪਰਮਾਤਮਾ ਜਿਹਨੂੰ ਤੂੰ ਰੱਖੇ ਜਿਹਦੇ ਤੇ ਤੂੰ ਕਿਰਪਾ ਕਰੇ ਕਿਸ ਦੁੱਖ ਨਾ ਥੀਆ ਉਹਨੂੰ ਤੇ ਦੁੱਖ ਲੱਗ ਹੀ ਨਹੀਂ ਸਕਦਾ ਦੁੱਖ ਜਿਹੜਾ ਉਹਦੇ ਨੇੜੇ ਜਾ ਨਹੀਂ ਸਕਦਾ ਸੁੱਖਾਂ ਹੀ ਸੁੱਖਾਂ ਦੀ ਪ੍ਰਵਿਰਤੀ ਹੈ ਕਿਉਂਕਿ ਪ੍ਰਮਾਤਮਾ ਉੱਥੇ ਤੇਰਾ ਬਖਸ਼ਿਸ਼ ਭਰਿਆ ਰਹਿਮਤ ਭਰਿਆ ਹੱਥ ਹੈ ਤੇ ਜਿੱਥੇ ਪ੍ਰਮਾਤਮਾ ਤੂੰ ਹੋਵੇ ਜਾਂ ਤੂੰ ਮੇਰੇ ਵੱਲ ਹੈ।

ਪ੍ਰਾਰਥਨਾ ਕਰਕੇ ਬਚਾ ਲੈਂਦੇ। ਜੇ ਸਿੱਖ ਵੀ ਕਦੀ ਗੁਰੂ ਦਾ ਬਣ ਕੇ ਰਵੇ ਨਾ ਤੇ ਦੁੱਖ ਨੇੜੇ ਹੀ ਨਾ ਆਉਣ, ਦੁੱਖ ਕਦੀ ਵਾਪਰੇ ਹੀ ਨਾ, ਦੁੱਖ ਦਾ ਕਦੀ ਸੁਪਨਾ ਵੀ ਨਾ ਆਵੇ ਜੇ ਸਿੱਖ ਗੁਰੂ ਦਾ ਬਣ ਕੇ ਰਵੇ। ਪਰ ਸਿੱਖ ਗੁਰੂ ਤੋਂ ਬੇਮੁਖ ਬੜੀ ਜਲਦੀ ਹੋ ਜਾਂਦਾ, ਗੁਰੂ ਤੋਂ ਦੂਰ ਬੜੀ ਜਲਦੀ ਚਲਾ ਜਾਂਦਾ, ਕੁਛ ਪਾ ਲੈਂਦਾ ਨਾ ਤੇ ਬੜਾ ਗਰਵ ਕਰਦਾ, ਹੰਕਾਰ ਕਰਦਾ, ਕਹਿੰਦਾ ਅੱਜ ਜੋ ਮੈਂ ਪਾ ਚੁੱਕਾ ਸ਼ਾਇਦ ਹੀ ਕਿਸੇ ਕੋਲ ਹੋਵੇ, ਮੈਂ ਬਹੁਤ ਵੱਡਾ। ਸਿੱਖ ਦੂਰ ਹੋ ਗਏ, ਗੁਰੂ ਤੋਂ ਬੇਮੁਖ ਹੋ ਗਏ, ਇਹ ਭੁੱਲ ਗਿਆ ਕਿ ਜਿੱਤਾਂ ਤੇ ਮੈਨੂੰ ਗੁਰੂ ਨਹੀਂ, ਬਖਸ਼ਿਸ਼ ਤੇ ਮੇਰੇ ਸਤਿਗੁਰ ਦੀ ਹੀ ਹੈ, ਤੇ ਮੈਂ ਕਿਵੇਂ ਭੁੱਲ ਗਿਆ ਕਿ ਉਹ ਗੁਰੂ ਦਾ ਮੇਰੇ ਸਿਰ ਤੇ ਹੱਥ ਏ, ਤਾਂ ਇਹ ਵਸਤੂਆਂ ਮੈਨੂੰ ਪ੍ਰਾਪਤ ਹੋ ਗਈਆਂ ਨੇ, ਨਹੀਂ ਤੇ ਮੈਨੂੰ ਕੌਣ ਜਾਣਦਾ ਸੀ, ਮੈਂ ਹੈ ਕੀ, ਕੁਛ ਵੀ ਨਹੀਂ। ਜੇ ਪ੍ਰਮਾਤਮਾ ਦੀ ਨਜ਼ਰ ਨਾ ਹੋਵੇ, ਜੇ ਉਹਦੀ ਬਖਸ਼ਿਸ਼ ਨਾ ਹੋਵੇ, ਉਹਦਾ ਸਿਰ ਤੇ ਮੇਰ ਆਪਣੇ ਹੱਥ ਨਾ ਹੋਵੇ, ਤੇ ਜੀਵਤੂ ਤੇ ਕਦਮ ਵੀ ਨਹੀਂ ਪੁੱਟ ਸਕਦਾ, ਅਗਲਾ ਸਾਹ ਵੀ ਨਹੀਂ ਲੈ ਸਕਦਾ, ਜੋ ਕੁਛ ਹੈ ਉਹ ਪ੍ਰਮਾਤਮਾ ਦੀ ਕਿਰਪਾ ਦੇ ਨਾਲ। ਸਿਰ ਉੱਪਰ ਠਾਂਡਾ ਗੁਰਸੂਰਾ, ਨਾਨਕ ਤਾਂ ਕੇ ਕਾਰਜ ਪੂਰਾ। ਜਿਨ੍ਹਾਂ ਨੇ ਸਮਝ ਲਏ ਕਿ ਸਾਡੇ ਸਿਰ ਤੇ ਗੁਰੂ ਦਾ ਹੱਥ ਹੈ, ਸਾਡੇ ਕਾਰਜ ਪੂਰੇ ਨੇ, ਸਿੱਖ ਕਾਬਲ ਦੇ ਵਿੱਚ ਰਹਿੰਦਾ। ਦੁਕਾਨ ਕਰਦਾ, ਕਿਰਤ ਕਰਦਾ, ਗੁਰੂ ਨੂੰ ਵੀ ਧਿਆਉਂਦਾ, ਗੁਰੂ ਨੂੰ ਯਾਦ ਰੱਖਦਾ। ਪਰ ਇੱਕ ਦਿਨ ਐਸਾ ਆ ਗਿਆ, ਨਾਲ ਦੇ ਦੁਕਾਨਦਾਰਾਂ ਨੇ ਸਿੱਖ ਦੇ ਨਾਲ ਹੇਰਾਫੇਰੀ ਕੀਤੀ, ਸਿੱਖ ਦੇ ਵੱਟੇ ਲੈ ਲੈ ਤੇ ਕੱਟ ਤੋਲ ਦੇ ਵੱਟੇ ਵਾਪਸ ਦੇ ਦਿੱਤੇ। ਨਾਮ ਭਾਈ ਕਟਾਰੂ ਹੈ, ਸਿੱਖ ਨਾਮ ਜਪਣ ਵਾਲਾ ਹੈ, ਸਿਮਰਨ ਕਰਨ ਵਾਲਾ ਹੈ, ਇਸ ਨੂੰ ਪਤਾ ਹੀ ਨਹੀਂ ਕਿ ਮੇਰੇ ਨਾਲ ਕਿਸੇ ਧੋਖਾ ਕੀਤਾ, ਵੈਰ ਕੀਤਾ, ਅੰਦਰੋਂ ਬਾਹਰੋਂ ਇੱਕ ਹੈ, ਕਦੀ ਖਿਆਲ ਵਿੱਚ ਵੀ ਨਹੀਂ ਆਇਆ ਕਿ ਮੈਂ ਬੇਈਮਾਨੀ ਕਿਸੇ ਦੇ ਨਾਲ ਕਰਾਂ, ਕਿਸੇ ਦਾ ਬੁਰਾ ਸੋਚਾਂ, ਕਿਉਂਕਿ ਸਿੱਖ ਬੁਰਾ ਨਹੀਂ ਸੋਚਦਾ।

ਭਲਾਈ ਕਰਦਾ ਜਿਹੜਾ ਗੁਰੂ ਦਾ ਸਿੱਖ ਹੈ। ਅੱਜ ਕਿਰਤ ਕਰ ਰਹੇ, ਸਮਾਨ ਤੋਲ ਤੋਲ ਦੇ ਰਹੇ, ਇੱਕ ਐਸਾ ਆਫੀਸਰ ਆਇਆ ਸਮਾਨ ਲੈ ਗਏ, ਪਰ ਮਨ ਅੰਦਰ ਸ਼ੰਕਾ ਪੈਦਾ ਹੋਇਆ ਕਿ ਮੈਂ ਸਮਾਨ ਨੂੰ ਤੋਲ ਕਿਉਂ ਨਾ ਲਵਾਂ, ਐਵੇਂ ਸ਼ੰਕਾ ਆ ਗਏ। ਕਰ ਗਿਆ, ਤੋਲਿਆ, ਵੇਖਿਆ ਅੱਜ ਹਰ ਵਸਤੂ ਦੇ ਵਿੱਚੋਂ ਤੋਲ ਘੱਟ ਹੈ। ਵਾਪਸ ਦੁਕਾਨ ਤੇ ਆ ਗਿਆ ਤੇ ਆ ਕੇ ਕਿਹਾ, ਕਿਉਂ ਭਾਈ ਤੂੰ ਬੈਠ ਕੇ ਇੱਥੇ ਘੱਟ ਤੋਲਣੇ? ਕਹਿੰਦਾ ਨਹੀਂ, ਮੈਂ ਘੱਟ ਨਹੀਂ ਤੋਲਦਾ। ਆਖਿਆ ਭਾਈ ਤੂੰ ਤੇ ਗੁਰਸਿੱਖ ਹੈ ਤੇ ਗੁਰਸਿੱਖ ਨੇ ਕਦੀ ਘੱਟ ਬੋਲਿਆ ਨੀ ਤੇ ਝੂਠ ਕਦੀ ਬੋਲਿਆ ਨੀ ਤੇ ਘੱਟ ਤੋਲਿਆ ਨੀ, ਤੂੰ ਇਹ ਕਿਵੇਂ ਕੀਤਾ? ਆਖਦਾ ਮਹਾਰਾਜ ਮੈਂ ਕੁਛ ਨਹੀਂ ਜਾਣਦਾ, ਮੇਰੇ ਵੱਟੇ ਸਹੀ ਨੇ, ਮੈਂ ਪੂਰਾ ਤੋਲ ਰਹੇ ਤੇ ਸਿੱਖ ਹੈ ਨਾ, ਨਰਮ ਦਿਲ ਦਾ। ਕਹਿੰਦਾ ਜੀ ਮਹਾਰਾਜ ਜੀ ਮੇਰੇ ਕੋਲ ਕੁਛ ਭੁੱਲ ਹੋ ਗਈ ਤੇ ਭੁੱਲ ਬਖਸ਼ ਦਿਓ, ਜੇ ਘੱਟ ਤੋਲਿਆ ਗਿਆ ਤੇ ਹੋਰ ਲੈ ਜਾਓ, ਪਰ ਮੈਂ ਇਹ ਭੁੱਲ ਜਾਣ ਬੁੱਝ ਕੇ ਨਹੀਂ ਕੀਤੀ। ਪਰ ਉਹ ਗਰਮ ਹੋ ਗਏ, ਕਹਿੰਦਾ ਨਹੀਂ ਤੂੰ ਜਾਣ ਕੇ ਘੱਟ ਤੋਲੇ, ਤੇਰੀ ਵੱਟੇ ਘੱਟ ਨਹੀਂ, ਇਹ ਵੱਟੇ ਤੋਲੇ ਜਾਣਗੇ। ਕਹਿੰਦਾ ਬੇਸ਼ੱਕ, ਕਿਉਂਕਿ ਗੁਰਸਿੱਖ ਨੂੰ ਪੂਰਾ ਯਕੀਨ ਹੈ ਕਿ ਮੈਂ ਘੱਟ ਨਹੀਂ ਤੋਲ ਰਿਹਾ, ਪੂਰਾ ਤੋਲਿਆ। ਪਰ ਇਹ ਨਹੀਂ ਜਾਣਦਾ ਕਿ ਕਿਸੇ ਨੇ ਤੇਰੇ ਨਾਲ ਵੈਰ ਕੀਤਾ, ਤੇਰੇ ਵੱਟੇ ਤਬਦੀਲ ਕਰ ਦਿੱਤੇ ਨੇ। ਅੱਜ ਗੁਰਸਿੱਖ ਅੰਮ੍ਰਿਤ ਵੇਲੇ ਉੱਠ ਕੇ ਸੁਖਮਣੀ ਪੜਨ ਵਾਲਾ ਅੱਜ ਕਹਿੰਦਾ ਸਤਿਗੁਰ ਕਰ ਕਿਰਪਾ, ਅਚਨ ਚੇਤ ਇਹ ਜੀ ਭੁੱਲ ਹੋ ਗਈ ਤੇ ਮੇਰੀ ਭੁੱਲ ਬਖਸ਼ ਦੇ, ਕਰ ਕਿਰਪਾ। ਸਮਰਥ ਗੁਰੂ ਸਿਰ ਹੱਥ ਧਰਿਓ, ਅੱਜ ਮੇਰੇ ਸਿਰ ਤੇ ਹੱਥ ਰੱਖ ਕੇ ਮੇਰੀ ਲਾਜ ਬਚਾ ਲੈ, ਮੈਂ ਜ਼ਿੰਦਗੀ ਵਿੱਚ ਕਦੀ ਐਸਾ ਕੰਮ ਕੀਤਾ ਹੀ ਨਹੀਂ, ਅੱਜ ਮੇਰੇ ਸਾਹਮਣੇ ਕਿਵੇਂ ਆ ਗਏ? ਸਤਿਗੁਰ ਕਿਰਪਾ ਕਰੀ। ਸਿਰ ਉੱਪਰ ਠੰਡਾ ਗੁਰਸੂਰਾ, ਨਾਨਕ ਤਾਂ ਕਹਿ ਕਾਰਜ ਪੂਰਾ। ਸਤਿਗੁਰ ਤਖ਼ਤ ਤੇ ਬਿਰਾਜਮਾਨ ਨੇ ਗੁਰੂ ਅਰਜਨ ਸਾਹਿਬ, ਇੱਕ ਸਿੱਖ ਆਇਆ ਜਿਸਨੇ ਆ ਕੇ ਭੇਟਾ ਕੀਤੀ, ਮਾਇਆ ਭੇਟ ਹੋਈ, ਸਤਿਗੁਰ ਨੇ ਆਪਣੇ ਦਸਤੇ ਮੁਬਾਰਕ ਵਿੱਚ ਚੁੱਕ ਲਈ ਤੇ ਉਧਰ ਆਫੀਸਰ ਕਹਿੰਦਾ ਭਾਈ ਤਗਾ ਤੋਲ ਘੱਟ ਹੈ, ਤੇ ਸਤਿਗੁਰਾਂ ਨੇ ਤਗਾ ਹੀ ਆਪਣੇ ਹੱਥ ਵਿੱਚ ਫੜ ਲਏ, ਤਕੜੀ ਦੇ ਵਿੱਚ ਵੱਟੇ ਪੈ ਗਏ ਨੇ। ਜਿਸ ਪਾਸੇ ਵੱਟੇ ਭਾਈ ਕਟਾਰੂ ਦੇ ਪੈਂਦੇ ਨੇ, ਸਤਿਗੁਰ ਉਹ ਤਗਾ ਉਸ ਤਲੀ ਤੇ ਰੱਖ ਲੈਂਦੇ ਨੇ, ਤੋਲ ਪੂਰਾ ਹੋ ਗਏ। ਅੱਜ ਆਫੀਸਰ ਇਸ ਪਾਸਿਓ ਵੱਟੇ ਚੁੱਕ ਕੇ ਦੂਸਰੇ ਪਾਸੇ ਰੱਖਦਾ, ਸਤਿਗੁਰ ਟਗਾ ਇਧਰੋਂ ਚੁੱਕ ਕੇ ਇਸ ਤਲੀ ਤੇ ਰੱਖ ਲੈਂਦੇ। ਸਖਤਾ ਵੇਖ ਕੇ ਹੈਰਾਨ ਹੋਈਆਂ, ਸਤਿਗੁਰ ਦੀ ਇਹ ਕੀ ਭਾਣਾ ਵਰਤਾ ਰਹੇ ਹੋ? ਤੇ ਸਤਿਗੁਰ ਆਖਿਆ ਭਾਈ ਸਾਡਾ ਇੱਕ ਸਿੱਖ ਜੋ ਅੰਦਰੋਂ ਬਾਹਰੋਂ ਇੱਕ ਬਾਣੀ ਪੜਨ ਵਾਲਾ, ਨਾਮ ਜਪਣ ਵਾਲਾ, ਉਹਦੇ ਤੇ ਝੂਠਾ ਇਲਜ਼ਾਮ ਲਾਇਆ ਗਿਆ ਕਿ ਘੱਟ ਤੋਲਦਾ ਹੈ, ਪਰ ਨਹੀਂ ਉਸਨੇ ਘੱਟ ਨਹੀਂ ਤੋਲਿਆ, ਕਿਸੇ ਨੇ ਉਹਦੇ ਨਾਲ ਬੇਈਮਾਨੀ ਕਰ ਲਈ, ਉਹਦੇ ਵੱਟੇ ਘੱਟ ਉਸਨੂੰ ਦੇ ਦਿੱਤੇ ਨੇ, ਉਹਦੀ ਚੈਕਿੰਗ ਹੋ ਰਹੀ ਹੈ, ਅਸੀਂ ਇੱਥੋਂ ਬੈਠੇ ਉਹਦਾ ਤੋਲ ਪੂਰਾ ਕਰੀ ਜਾ ਰਹੇ। ਉਹ ਸਤਿਗੁਰ ਉਹਦੇ ਅੱਗੇ ਅਰਦਾਸ ਕਰਕੇ ਤੇ ਵੇਖੋ ਉਹ ਅਰਦਾਸ ਪੂਰੀ ਕਰਦਾ ਹੈ। ਕਟਾਰੂ ਨੇ ਅਰਦਾਸ ਕੀਤੀ, ਸਤਿਗੁਰ ਕਰ ਕਿਰਪਾ ਮੇਰੀ ਲਾਜ ਰੱਖ ਲੈ, ਅੱਜ ਵੱਟੇ ਤੋਲਣ ਵਿੱਚ ਜਦੋਂ ਪੂਰੇ ਆ ਗਏ ਨਾ ਤੇ ਚਰਨੀ ਉਹ ਗੁਰਮੁਖ ਡਿੱਗ ਪਏ ਆ। ਕਹਿੰਦਾ ਭਾਈ ਸਾਹਿਬ ਜੀ ਮੈਨੂੰ ਮਾਫ਼ ਕਰਿਓ, ਮੈਂ ਭੁੱਲ ਗਿਆ ਸਾਂ। ਆਖਿਆ ਨਾ ਭਾਈ ਤੂੰ ਵੀ ਸੱਚਾ ਤੇ ਮੈਂ ਵੀ ਸੱਚਾ, ਹੇਰਾ ਫੇਰੀ ਕਰਨ ਵਾਲੇ ਕੋਈ ਔਰ ਹੀ ਨੇ, ਪਰ ਵੱਟੇ ਪੂਰੇ ਕਰਨ ਵਾਲਾ ਉਹ ਮੇਰਾ ਸਤਿਗੁਰ ਹੈ, ਜਿਹਨੇ ਮੇਰੇ ਸਿਰ ਤੇ ਮਿਹਰ ਪ੍ਰਾਪਤ ਰੱਖ ਕੇ ਮੇਰੀ ਲਾਜ ਰੱਖ ਲਈ, ਉਸਨੇ ਮੇਰੇ ਤੇ ਬਖਸ਼ਿਸ਼ ਕੀਤੀ ਹੈ। ਅਸੀਂ ਵੀ ਜੇ ਆਪਣੇ ਗੁਰੂ ਤੇ ਯਕੀਨ ਕਰ ਲਈਏ, ਸਾਡੀ ਵੀ ਲਾਜ ਰਹੇਗੀ, ਸਾਡੇ ਕਾਰਜ ਪੂਰੇ ਹੋਣਗੇ। ਕਰੀਏ ਅਰਦਾਸ, ਸਾਰੇ ਮਿਲ ਕੇ ਪੜੀਏ।

Isso, lado. ਸਾਡੇ ਅੰਦਰ ਇੱਕ ਮਨ ਨੇ, ਇੱਕ ਆਤਮ ਹੈ। ਮਨ ਦਾ ਸੁਭਾਅ ਹੈ ਲੈਣਾ ਲੈਣਾ, ਆਤਮਾ ਦਾ ਸੁਭਾਅ ਹੈ ਵੰਡਣਾ ਵੰਡਣਾ ਦੇਣਾ। ਜੇ ਤੁਹਾਨੂੰ ਸ਼ੌਂਕ ਲੱਗ ਜੇ, ਸ਼ੌਂਕ ਚੜ੍ਹ ਜੇ, ਪ੍ਰਸ਼ਾਦੇ ਪਕਾਵਾਂ, ਉੱਥੇ ਜਾ ਕੇ ਵੰਡਾਂ, ਫਲਾਣੀ ਚੀਜ਼ ਘਰੋਂ ਲਾਵਾਂ, ਉੱਥੇ ਜਾ ਕੇ ਵੰਡਾਂ, ਥੋੜਾ ਕੁਝ ਪਿਆ ਦਸਵੰਧ ਫਰੂਟ ਲਾਵਾਂ ਵੰਡਾਂ, ਇਹ ਕਿਤੇ ਸੁਭਾਅ ਬਣ ਜੇ। ਸਮਝੋ ਆਤਮਾ ਚੜ੍ਹਦੀ ਕਲਾ ਚ ਜਾ ਰਹੀ ਹੈ। ਹੁਣ ਦੇਣ ਤੇ ਖੁਸ਼ੀ ਹੁੰਦੀ ਹੈ, ਸ਼ਾਂਤੀ ਮਿਲਦੀ। ਜਦ ਤੱਕ ਸੁਭਾਅ ਖੋਣਾ ਖੋਣਾ ਖੋਣਾ, ਚੰਚਲ ਮਨ ਬਲਵਾਨ, ਇਹਦੀ ਇੱਕ ਪੌੜੀ ਹੈ ਜਿਹਦਾ ਇਸ ਨਕਸ਼ੇ ਨਾਲ ਤਲਕ ਹੈ। ਕਹਿੰਦੇ ਉਹ ਖਾਲਸਾ ਜਿਹਦੀ ਆਤਮਾ ਬਲਵਾਨ ਹੈ, ਜਿਹਨੂੰ ਹੁਣ ਦੇਣ ਤੇ ਖੁਸ਼ੀ ਹੁੰਦੀ, ਕਿਸੇ ਨੂੰ ਪਾਲਣ ਤੇ ਖੁਸ਼ੀ ਹੁੰਦੀ, ਭਾਵੇਂ ਮਾਇਆ ਰਾਹੀਂ ਭਾਵੇਂ ਬੋਲਾਂ ਰਾਹੀਂ।

ਮਿਲੇ ਹੋਏ ਗੁਣਾਂ ਨੂੰ ਦੁਨੀਆਂ ਦੇ ਭਲੇ ਲਈ ਅਰਪਣ ਕਰਨਾ, ਇਹ ਪੰਜਵਾਂ ਜੇ ਪਰਮੇਸ਼ਰ ਵੱਲੋਂ ਮਿਲੇ ਹੋਏ ਗੁਣਾਂ ਨੂੰ ਦੁਨੀਆਂ ਦੇ ਭਲੇ ਲਈ ਅਰਪਣ ਕਰਨਾ। ਗੁਣਾਂ ਨੂੰ ਇੱਥੇ ਇੱਕ ਮਿੰਟ ਜ਼ਰੂਰ ਆਪ ਜੀ ਦਾ ਲਿਆ ਜਾਏਗਾ। ਗੁਣ ਦੋ ਤਰ੍ਹਾਂ ਦੇ ਹੁੰਦੇ, ਇੱਕ ਦਰਗਾਹੀ ਗੁਣ ਇੱਕ ਦੁਨਿਆਵੀ ਗੁਣ। ਧਿਆਨ ਦੇ ਤੁਹਾਡੇ ਚੋਂ ਕੋਈ ਡਾਕਟਰ ਬਣ ਗਿਆ, ਇਹ ਦੁਨਿਆਵੀ ਗੁਣ ਹੈ। ਤੁਹਾਡੇ ਚੋਂ ਕੋਈ ਟੀਚਰ ਬਣ ਗਿਆ, ਇਹ ਦੁਨਿਆਵੀ ਗੁਣ। ਤੁਹਾਡੇ ਚੋਂ ਕੋਈ ਇੰਜੀਨੀਅਰ ਬਣ ਗਿਆ, ਇਹ ਦੁਨਿਆਵੀ ਗੁਣ। ਤੁਹਾਡੇ ਚੋਂ ਕੋਈ ਇਹੋ ਜਿਹੀ ਕਿਰਪਾ ਹੋ ਗਈ ਹੈ, ਦੋ ਘੰਟੇ ਸਿਮਰਨ ਵਿੱਚ ਸਮਾਧੀ ਲੱਗ ਗਈ ਹੈ, ਇਹ ਦਰਗਾਹੀ ਗੁਣ ਹੈ। ਪਿਆਰ ਨਾਲ ਆਖੋ ਸਤਨਾਮ। ਪੰਜ ਪੰਜ ਪਾਠ ਸੁਖਮਨੀ ਸਾਹਿਬ ਦੇ ਇੱਕ ਚੌਂਕੜੀ ਤੇ ਕਰ ਲੈਂਦਾ, ਦਰਗਾਹੀ ਗੁਣ ਹੈ। ਦੋ ਤਰ੍ਹਾਂ ਦੇ ਗੁਣ, ਇੱਕ ਦਰਗਾਹੀ ਗੁਣ ਇੱਕ ਦੁਨਿਆਵੀ ਗੁਣ। ਇਹਨਾਂ ਦੋਵਾਂ ਗੁਣਾਂ ਨੂੰ ਦੁਨੀਆਂ ਦੇ ਭਲੇ ਲਈ, ਕਈ ਲੋਕ ਦਰਗਾਹੀ ਗੁਣ ਵੀ ਕਿਸੇ ਦੇ ਬੁਰੇ ਲਈ ਵਰਤ ਜਾਂਦੇ ਹਨ, ਇਹਨਾਂ ਦੋਨਾਂ ਗੁਣਾਂ ਨੂੰ ਦੁਨੀਆਂ ਦੇ ਭਲੇ ਲਈ ਵਰਤਣਾ, ਇਹ ਵੀ ਨਿਰਧਨ ਨੂੰ ਪਾਲਣ। ਉਹ ਕੀ ਸਮਾਂ ਸੀ, ਗਨਕਾ ਪਾਪਣ ਹੋਏ, ਪਾਪਾਂ ਦਾ ਗਲਹਾਰ ਪਰੋਤਾ, ਮਹਾਂਪੁਰਸ਼ ਅਚਾਨ ਚੱਕ। ਹੁਣ ਉਸ ਗਨਕਾਂ ਨੂੰ ਕੋਈ ਡਾਕਟਰ ਤੇ ਨਹੀਂ, ਦੁਨਿਆਵੀ ਗੁਣਾਂ ਦਾ ਨਹੀਂ ਡਰ, ਦਰਿਆਈ ਦਰਿਆਈ ਗਨਕਾ ਵਾੜੇ ਆਏ ਖਲਤ, ਦੁਰਮਤ ਦੇਖ ਦਿਆਲ ਹੋਏ, ਹੱਥੋਂ ਉਸ ਨੂੰ ਦਿੱਤੋ ਸਤੋਤਾ, ਰਾਮ ਨਾਮ ਉਪਦੇਸਿਆ, ਖੇਲ ਗਿਆ ਦੇ ਵਣਜ ਸਤੋ। ਹਾਲ ਬਾਜ਼ਾਰ ਚ ਹੱਦ 100 ਰੁਪਏ ਦਾ ਤੋਤਾ ਮਿਲ ਜੂ, ਅਸੀਂ ਲੈ ਆਈਏ ਉਹਨੂੰ ਵਾਹਿਗੁਰੂ ਵਾਹਿਗੁਰੂ ਚ ਪਾਈਏ, ਕੀ ਉਸ ਤੋਤੇ ਨਾਲ ਸਾਡਾ ਪਾਰ ਉਤਾਰਾ ਹੋਜੂ। ਮੇਰਾ ਤੋਤਾ ਨਹੀਂ ਸੀ ਦਿੱਤਾ, ਉਸ ਦਰਗਾਹੀ ਗੁਣ ਵਿੱਚੋਂ ਇੱਕ ਛੋਟੀ ਜਿਹੀ ਅਰਦਾਸ ਵੀ ਕੀਤੀ ਸੀ, ਹੇ ਪਰਮੇਸ਼ਰ ਇਸੇ ਬਹਾਨੇ ਇਹਨੂੰ ਨਾਮ ਨਾਲ ਜੋੜ ਦੇ, ਇਹਨੇ ਮੇਰੀ ਸੇਵਾ ਕੀਤੀ। ਤੁਧ ਸਲਾਹਣ ਤਿੰਨ ਧਨ ਪੱਲੇ, ਨਾਨਕ ਕਾ ਧਨ ਸੋਈ, ਜੇ ਕੋ ਜੀਓ ਕਹੇ ਉਹਨਾਂ ਕੋ, ਤੈਨੂੰ ਜਮ ਕੀ ਤਲਵਾਰਾਂ। ਰੱਬ ਦੇ ਪਿਆਰਿਆਂ ਨੂੰ ਜੀ ਸਾਰੇ ਬਸਤਰ ਦੇ ਤੇ ਗਿੱਲੇ ਨੇ ਬਦਲਾ ਲਓ, ਜਲ ਪਾਣੀ ਸ਼ਿਕਾਰ, ਜੇ ਕੋ ਜੀਓ ਕਹੇ ਉਹ। ਇੱਕ ਦਰਗਾਹੀ ਗੁਣ ਜੇ ਵੇਖੋ, ਇੱਕ ਪਾਪਣ ਦੇ ਭਲੇ ਲਈ ਵਰਤੇ, ਇਹ ਵੀ ਨਿਰਧਨ ਭਲਾ। ਇਹ ਸਾਡੇ ਚੋਂ ਕੋਈ ਸ਼ਾਇਦ ਕਿਸੇ ਕਿਸੇ ਨੂੰ ਰੱਬ ਦਰਗਾਹੀ ਗੁਣ ਬਖਸ਼ਿਸ਼ ਕਰੇ ਤੇ ਉਹ ਇਸ ਭਲੇ ਲਈ ਵਰਤੇ। ਉਹ ਸਮਾਂ ਲਿਆਓ ਸਾਹਮਣੇ, ਅਜਾਮਲ ਪਾਪੀ ਜਗ ਜਾਣ, ਨਿਮਕ ਮਾਏ ਨੇ ਸਤਾਰ, ਮਹਾਂਪੁਰਸ਼ ਆਏ ਨਾ ਸੇਵਾ ਕੀਤੀ, ਉਹਦੀ ਵਿਧ ਬਣਾਤੀ, ਸੱਤਵੇਂ ਪੁੱਤਰ ਦਾ ਨਾਂ ਨਰਾਇਣ ਰੱਖੀ, ਵਿਧ ਬਣਾਤੀ,
ਕੋਈ ਆਪਣੇ ਪੁੱਤਰ ਦਾ ਨਾਂ ਹੁਣ ਰੱਖ ਲਵੇ ਗੱਲ ਬਣ ਜੂ ਨਹੀਂ ਉਹ ਵਿਧ ਬਣਾ ਕੇ ਅਰਦਾਸ ਕੀਤੀ ਨਾਲ ਇਹ ਵਾਹਿਗੁਰੂ ਇਸ ਰਾਹ ਰਾਹੀਂ ਇਹਨੂੰ ਰਾਹ ਦੇ ਦੇਈ ਇਹ ਇੱਕ ਦਰਗਾਹੀ ਗੁਣ ਕਿਸੇ ਕਿਸੇ ਦੇ ਹਿੱਸੇ ਚ ਆਉਂਦੇ ਨੇ ਅਤੇ ਉਹ ਇਹਨਾਂ

ਕਿ ਨਿਰਧਨ ਨੂੰ ਪਾਲਣਾ ਹੈ। ਤੁਸੀਂ ਕੀ ਕਹੋਗੇ? ਜੇ ਗੁਰੂ ਨਾਨਕ ਸੱਜਣ ਠੱਗ ਨੂੰ ਨਾਮ ਨਾਲ ਜੋੜਦੇ ਨੇ ਕਿ ਇਹ ਨਿਰਧਨ ਨੂੰ ਪਾਲਣਾ ਨਹੀਂ, ਸਰਗਾਈ ਦਾ ਤੇ ਗੁਰੂ ਨਾਨਕ ਤੋਂ ਉਹਦੇ ਚੋਂ ਕਿਨਕਾ ਨੂੰ ਦਿੰਦੇ ਨੇ। ਇਹ ਦੋ ਗੁਣ ਹੁੰਦੇ ਨੇ, ਇੱਕ ਦਰਗਾਈ ਇੱਕ ਦੁਨਿਆਵੀ। ਇਹ ਦੋ ਕਮੈਂਟ ਲਾਏ ਨੇ ਦਰਗਾਈ ਗੁਣ ਤੇ। ਹੁਣ ਜਿਹੜੀ ਜ਼ਿਆਦਾ ਬਹੁ ਗਿਣਤੀ ਅਸੀਂ ਬੈਠੇ ਹਾਂ, ਦੁਨਿਆਵੀ ਗੁਣ ਰਾਹੀਂ ਵੀ ਨਿਰਧਨ ਨੂੰ ਪਾਲਣਾ, ਧਿਆਨ ਦੇਣਾ ਜ਼ਰਾ। ਦੁਨਿਆਵੀ ਗੁਣ ਜਿਹੜਾ ਵੀ ਸਤਸੰਗ ਜੀ ਸਾਨੂੰ ਪ੍ਰਾਪਤ ਹੋਵੇ,

ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਸਿੱਖ ਪਾਤਸ਼ਾਹ ਆਪਣੇ ਖਾਲਸੇ ਦੀ ਸਿਰਜਣਾ ਕਰਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਉੱਤੇ ਆਪਣੇ ਸਿੱਖ ਨੂੰ ਅਮਰ ਦੀ ਦਾਤ ਦੇ ਕੇ ਸਿੱਖ ਤੋਂ ਸਿੰਘ ਬਣਾਇਆ, ਖਾਲਸਾ ਸਜਾਇਆ। ਔਰ ਖਾਲਸਾ ਸਜਾ ਕੇ ਸਤਿਗੁਰੂ ਜੀ ਇਤਨੇ ਰੀਝੇ, ਇਤਨੇ ਪ੍ਰਸੰਨ ਹੋਏ ਆਪਣੇ ਉਸ ਪੁੱਤਰ ਨੂੰ ਦੇਖ ਕੇ, ਆਪਣੇ ਉਸ ਖਾਲਸੇ ਨੂੰ ਦੇਖ ਕੇ, ਤੇ ਸਭ ਕੁਝ ਖਾਲਸੇ ਤੋਂ ਨਿਸ਼ਾਵਰ ਕਰ ਦਿੱਤਾ ਤੇ ਉਚਾਰਨ ਕਰਦੇ ਨੇ। ਆਖਦੇ ਨੇ ਮੇਰਾ ਮਨ ਕਰਦਾ ਕਿ ਮੈਂ ਇਸੇ ਖਾਲਸੇ ਦੀ ਸੇਵਾ ਕਰਾਂ, ਕਿਉਂਕਿ ਇਸ ਖਾਲਸੇ ਦੀ ਬਰਕਤ ਹੈ, ਇਸ ਖਾਲਸੇ ਦੀ ਹੀ ਬਦੌਲਤ ਹੈ ਕਿ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੇ ਗਰੀਬ ਕਰੋੜ ਪਰੇ ਹੈ। ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਯੂੰ ਉਚਾਰਨ ਕਰਦੇ ਨੇ।

ਬੈਰਾੜੀ ਰਾਗ ਅਸਾਧਾਰਨ ਅਤੇ ਅਪ੍ਰਸਿੱਧ ਰਾਗਾਂ ਦੇ ਵਰਗ ਵਿੱਚ ਆਉਂਦਾ ਹੈ। ਮੱਧ ਕਾਲ ਵਿੱਚ ਇਸ ਰਾਗ ਦੀਆਂ ਜਿੰਨੀਆਂ ਵੰਨਗੀਆਂ ਪ੍ਰਚਲਿਤ ਸਨ ਸ਼ਾਇਦ ਹੀ ਕਿਸੇ ਹੋਰ ਰਾਗ ਦੀਆਂ ਹੋਣ। ਇੱਕ ਕਠਿਨ ਰਾਗ ਹੈ, ਇਸ ਨੂੰ ਸਿਰਫ ਉੱਚ ਕੋਟੀ ਦੇ ਗਾਇਕ ਹੀ ਸ਼ੁੱਧਤਾ ਸਹਿਤ ਗਾ ਸਕਦੇ ਹਨ। ਬੜੀ ਮਿਠਾਸ ਹੈ ਇਸ ਰਾਗ ਵਿੱਚ, ਬੈਰਾੜੀ ਵਿੱਚ ਦਿਸੇਗਾ ਕਿ ਹਰ ਸਵਾਮੀ ਹਰ ਨਿਰਭਉ ਨਿਰਵੈਰ ਨਿਰੰਕਾਰ ਜਾਂ ਕਾਇਆ ਸਰੀਰ ਬਸਤ ਹੈ ਅਤੇ ਸਰਬ ਸੁਖ ਹਰ ਨਾਮ ਵਡਾਈ। ਦੀਵਾਨਾ ਦੀ ਸਮਾਪਤੀ ਤੇ ਆਮ ਪੜਿਆ ਜਾਣ ਵਾਲਾ ਸ਼ਬਦ ਸੰਤ ਜਨਾ ਮਿਲ ਹਰ ਜਸ ਗਾਇਓ ਇਸੇ ਰਾਗ ਵਿੱਚ ਹੈ। ਇਸ ਰਾਗ ਦੇ ਨਾਦਾਤਮਕ ਸਰੂਪ ਵਿੱਚ ਰਿਸ਼ਵ ਕੋਮਲ ਅਤੇ ਮੱਧਮ ਤੀਬਰ ਅਤੇ ਹੋਰ ਸਵਰ ਸ਼ੁੱਧ ਲੱਗਦੇ ਹਨ। ਇਸ ਦਾ ਵਾਦੀ ਸਵਰ ਗੰਧਾਰ ਅਤੇ ਸੰਵਾਦੀ ਦੈਵਤ ਹੈ। ਇਸ ਦਾ ਗਾਇਨ ਸਮਾਂ ਦਿਨ ਦਾ ਚੌਥਾ ਪਹਿਰ ਹੈ। ਰਾਗ ਬਾਰਾੜੀ ਵਿੱਚ ਸਭ ਤੋਂ ਪਹਿਲਾ ਸ਼ਬਦ ਪ੍ਰਸਤੁਤ ਕਰ ਰਹੇ ਹਨ ਡਾਕਟਰ ਗੁਰਨਾਮ ਸਿੰਘ ਜੀ। ਸ਼ਬਦ ਬੋਲ ਹਨ, ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ। ਅਤੇ ਦੂਜਾ ਸ਼ਬਦ ਗਾਇਨ ਕਰ ਰਹੇ ਹਨ ਡਾਕਟਰ ਅਜੀਤ ਸਿੰਘ ਜੀ ਪੈਂਟਲ। ਸ਼ਬਦ ਬੋਲ ਹਨ, ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ। ਲਓ ਪਹਿਲਾਂ ਸਰਵਣ ਕਰੋ ਡਾਕਟਰ ਗੁਰਨਾਮ ਸਿੰਘ ਜੀ ਪਾਸੋਂ ਸ਼ਬਦ, ਹਰ ਜਨ ਰਾਮ ਨਾਮ ਗੁਣ ਗਾਵੈ।

मन अलसी है। ये मन आलसी क्यों है? ये आलसी मन अपने मालिक अपने परमेश्वर नु क्यों नहीं याद करता? इस मन दे आलसी होने का कारण की? इस आलसी मन ने अपने साई नू विसार के कैसे साधन बनाए हुए ने? पहला विचार करनी पड़ेगी मन दे आलस होने का कारण की। गुरसिख प्यारे, मन आलसी होंदा है अदों जदों ए मनुख सिर्फ शरीर दे सुखां दे नाल जुड़दा है। जितनी देर तक कोई शरीर दे सुखां नाल जुड़िया होया, जिवें जिवें शरीर दे सुख वधदे जाणगे, जिवें जिवें शरीर दे सुखां दे साधन वधदे जाणगे, मन आलसी हुंदा जाएगा। मिसाल दे तौर ते जदों पिछले समय दी गल चेते करी दी है, साडे बुजुर्ग सवेरे अमृत वेले दरियावां ते नदियां ते ठंडे पानी नाल नहा के इशनान करके अमृत वेले परमेश्वर दी बाणी अराध दे गुरु कर जांदे। पर अज शरीर दे सुखां दे साधन तां वध गए, गीजर तां लग गए, पर इतने नजदीक गीजर होण दे बावजूद भी मन आलसी हो गया। महाराज दी बाणी याद करनी तां इक पासे री, इशनान भी नहीं कर सकदा। शरीर दे सुखां दे साधन वधे, अगे तां कई कई कोस पैदल चल के सतगुरु दे दीदार करन आउंदा सी। अज इस कोल सारा कुछ इंतजाम होण दे बावजूद भी मीना मीना गुरु दे दीदार नहीं करदा। इहदा मतलब इह हो गया कि शरीर दे सुखां दे साधना ने इस नूं आलसी कीता। इस दा आलस जा सकदा है जे शरीर दे सुखां दी बजाए ऐसे सुख नाल जुड़ जाए जिस सुख दा कदे अंत नहीं हुंदा। जिस सुख दा अंत हो जाए ओ सुख नहीं हुंदा। जिस सुख ने मर जाना है फिर तां दुख आएगा, फिर मैनू सुख मंगना पेगा। मैनू तां ओ सुख चाहिदा है, मेरा शरीर मर जाए मर जाए, पर ओ सुख ना मरे। ओ सुख केड़ा जेड़ा बिल्कुल नहीं मरदा? मेरा शरीर मर जाएगा लेकिन ओ सुख नहीं मरेगा। ओ सुख है सुख अमृत प्रभ नाम, जपो सतनाम श्री। सुख अमृत प्रभ नाम, ये सुख नहीं मरदा, इस सुख का अंत नहीं। ये सुख गुरप्रसाद चो प्रकाश है। जेड़ा सुख गुरप्रसाद तो प्रकाश है फिर तो वसूरा कोई नहीं, फिर तो दुख कोई नहीं। जेड़ा गुरप्रसाद तो नहीं प्रकाशया, मनुख कहता मेरे अपने यतना करके सुख है, फिर तो दुख जरूर आएगा। सुख मांगत दुख आ गए आवे।
ਜਦੋਂ ਗੁਰਪ੍ਰਸਾਦ ਚੋਂ ਪ੍ਰਕਾਸ਼ਿਆ ਸੁੱਖ ਮਿਲ ਗਿਆ, ਜਿਸ ਨੂੰ ਇਹ ਸੁੱਖ ਮਿਲ ਗਿਆ ਉਸਦਾ ਆਲਸ ਰੋਗ ਚਲਾ ਗਿਆ। ਸਤਿਗੁਰ ਦੀ ਬਾਣੀ ਨੇ ਕਿਹਾ ਸਿਮਰਤ ਨਾਮ ਹਿਰਦੈ ਸੁਖ ਪਾਇਆ, ਕਰ ਕਿਰਪਾ ਭਗਤੀ ਪ੍ਰਗਟਾਇਆ, ਸੰਤ ਸੰਗ ਮਿਲ ਹਰ ਹਰ ਜਪਿਆ, ਬਿਨ ਸੇ ਆਲਸ ਰੋਗਾ ਜੀ। ਜਪ ਸਤਨਾਮ ਸ਼੍ਰੀ, ਉਹਨਾਂ ਦੇ ਆਲਸ ਦਾ ਰੋਗ ਚਲਾ ਗਿਆ। ਜਿਸ ਨੂੰ ਐਸਾ ਸੁੱਖ ਮਿਲਿਆ, ਆਤਮਕ ਸੁੱਖ ਮਿਲ ਗਿਆ, ਜਿਸ ਨੂੰ ਸੁੱਖ ਅੰਮ੍ਰਿਤ ਪ੍ਰਭ ਨਾਮ ਮਿਲ ਗਿਆ, ਇਹੀ ਸੁੱਖ ਸੀ ਅੰਮ੍ਰਿਤ ਪ੍ਰਭ ਨਾਮ। ਮੈਂ ਸਤਿਗੁਰ ਦੀ ਹਜ਼ੂਰੀ ਚ ਕਹਿ ਦਿਆਂ, ਇੱਕੋ ਹੀ ਸੁੱਖ ਸੀ ਅੰਮ੍ਰਿਤ ਪ੍ਰਭ ਨਾਮ, ਜਿਸ ਨੇ ਆਤਮਕ ਮੌਤ ਤੋਂ ਬਚਾ ਕੇ ਇਸ ਨੂੰ ਆਤਮਕ ਜੀਵਨ ਦਿੱਤਾ। ਇੱਕੋ ਹੀ ਸੁੱਖ ਸੀ ਅੰਮ੍ਰਿਤ ਪ੍ਰਭ ਨਾਮ, ਜਿਸ ਨੇ ਸਾਧ ਸੰਗਤ ਵਿੱਚ ਇਸ ਨੂੰ ਮੂਹੇ ਨੂੰ ਜੀਜਾ ਜਿਉਂਦਾ ਕੀਤਾ। ਇੱਕੋ ਹੀ ਸੁੱਖ ਸੀ ਅੰਮ੍ਰਿਤ ਪ੍ਰਭ ਨਾਮ, ਜਿਸ ਨੇ ਆਤਮਕ ਜੀਵਨ ਦੀ ਸੂਝ ਦਿੱਤੀ, ਜਿਸ ਨੇ ਆਤਮਕ ਮੌਤ ਤੋਂ ਬਚਣ ਦੀ ਜੁਗਤ ਦਿੱਤੀ। ਤਾਂ ਹੀ ਸਤਿਗੁਰੂ ਜੀ ਨੇ ਕਿਹਾ ਸਾਧ ਸੰਗਤ ਮਿਲ ਮੂਆ ਜੀਜੈ, ਜਪ ਸਤਨਾਮ ਸ਼੍ਰੀ। ਇੱਕ ਐਸਾ ਸੁੱਖ ਹੈ, ਹਲਤ ਸੁੱਖ ਪਲਤ ਸੁੱਖ ਨਿਤ ਸੁੱਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ, ਮਿੱਟੇ ਕਮਾਣੇ ਪਾਪ ਚਿਰਾਣੇ, ਸਾਧ ਸੰਗਤ ਮਿਲ ਮੂਆ ਜੀਜੈ। ਪਰ ਜਿਨ੍ਹਾਂ ਨੇ ਇਸ ਆਤਮਕ ਸੁੱਖ ਦੀ ਬਜਾਏ ਸੁੱਖ ਅੰਮ੍ਰਿਤ ਪ੍ਰਭ ਨਾਮ ਦੀ ਬਜਾਏ ਸਿਰਫ ਉਹਨਾਂ ਸੁੱਖਾਂ ਨੂੰ ਸੁੱਖ ਮੰਨਿਆ ਜਿਨ੍ਹਾਂ ਦਾ ਸੰਬੰਧ ਸਰੀਰ ਨਾਲ ਸੀ, ਸਰੀਰ ਨੇ ਨਹੀਂ ਰਹਿਣਾ ਤੇ ਉਹ ਸੁੱਖਾਂ ਦੇ ਵੀ ਨਹੀਂ ਰਹਿਣਾ, ਜਬ ਸਤਨਾਮ ਸ਼੍ਰੀ। ਪਰ ਮਨੁੱਖ ਨੇ ਉਹਨਾਂ ਸੁੱਖਾਂ ਦੇ ਨਾਲ ਨਿਹੋਂ ਕਰਕੇ ਜਿਨ੍ਹਾਂ ਸੁੱਖਾਂ ਦਾ ਅੰਤ ਹੋ ਜਾਣਾ, ਇਸ ਮਨੁੱਖ ਨੇ ਉਹਨਾਂ ਸੁੱਖਾਂ ਦੇ ਨਾਲ ਪਿਆਰ ਪਾਇਆ ਜਿਨ੍ਹਾਂ ਸੁੱਖਾਂ ਨੇ ਬਿੰਸ ਜਾਣਾ, ਤੇ ਇਸ ਮਨੁੱਖ ਨੇ ਆਪਣੇ ਉਧਾਰ ਲਈ ਸਾਧਨ ਵੀ ਉਹ ਕੱਢੇ ਜਿਹੜੇ ਸਾਧਨ ਵੀ ਬਿੰਸ ਜਾਣ ਵਾਲੇ ਨੇ, ਜੇ ਸਤਨਾਮ ਸ਼੍ਰੀ। ਆਲਸੀ ਮਨ ਨੇ ਉਹ ਸਾਧਨ ਬਣਾ ਲਏ, ਕੈਸੇ ਸਾਧਨ ਬਣਾ ਲਏ? ਅੱਜ ਆਲਸੀ ਮਨ ਕੀਤਾ ਕਰਾਇਆ ਪਾਠ ਮੰਗਦਾ ਹੈ, ਆਪਣਾ ਕਰਨਾ ਪਏ। ਅੱਜ ਆਲਸੀ ਮਨ ਕੀਤੀ ਕਰਾਈ ਪੂਜਾ ਮੰਗਦਾ ਹੈ, ਆਪਣਾ ਕਰਨੀ ਪਏ। ਅੱਜ ਆਲਸੀ ਮਨ ਆਪ ਗੁਰੂ ਘਰ ਨਹੀਂ ਜਾਂਦਾ ਤੇ ਕਹਿੰਦਾ ਹੈ ਮੈਂ ਘਰ ਬੈਠਾ ਰਹਾਂ ਤੇ ਗੁਰੂ ਘਰ ਮੇਰੇ ਨਾਮ ਦੀ ਅਰਦਾਸ ਹੋ ਜਾਏ, ਜਪ ਸਤਨਾਮ ਸ਼੍ਰੀ ਵਾਹਿਗੁਰੂ। ਅੱਜ ਆਲਸੀ ਮਨ ਇਸ ਪ੍ਰਕਾਰ ਹੋ ਗਿਆ, ਆਪ ਕੁਝ ਨਹੀਂ ਕਰਨਾ ਚਾਹੁੰਦਾ, ਅੱਜ ਇਤਨੇ ਮੰਤਰਾਂ ਦੇ ਜਾਪਾਂ ਦੇ ਮੁੱਲ ਪਏ ਇਸ ਆਲਸੀ ਮਨ ਕਰਕੇ। ਪਰ ਅੱਜ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਰਾਹੀਂ ਸਮਝਾਉਂਦੇ ਨੇ, ਹੇ ਮਨ ਆਲਸੀਆ, ਆਪਣੇ ਮਾਲਕ ਰਮੇ ਹੋਏ ਰਾਮ ਪਰਮੇਸ਼ਰ ਨੂੰ ਯਾਦ ਕਰ, ਉਸ ਦੇ ਨਾਮ ਦੇ ਬਰਾਬਰ ਹੋਰ ਕੋਈ ਨਹੀਂ ਪਹੁੰਚ ਸਕਦਾ, ਉਸ ਦੇ ਨਾਮ ਦੀ ਬਰਾਬਰੀ ਹੋਰ ਕੋਈ ਨਹੀਂ ਕਰ ਸਕਦਾ। ਤਉ ਨਾ ਪੂਜੈ ਹਰ ਕੀਰਤ ਨਾਮਾ, ਸਾਰੇ ਜਪੋ ਤਉ ਨਾ ਪੂਜੈ ਹਰ ਕੀਰਤ ਨਾਮਾ, ਇਸ ਨਾਮ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ, ਕੋਈ ਹੋਰ ਯਤਨ ਇਸ ਨਾਮ ਦੀ ਬਰਾਬਰੀ ਨਹੀਂ ਕਰ ਸਕਦਾ। ਅੱਜ ਕਿਵੇਂ ਕਹਿ ਰਹੇ ਨੇ ਪਿਆਰ ਸਹਿ ਸਰਵਣ ਕਰੋ।

ਕੋਈ ਗਿਆ ਜੀ ਧਰਤੀ ਤੇ ਜਾ ਕੇ ਕਿਨਾਰੇ ਤੇ ਜਾ ਕੇ ਪਿੰਡ ਭਰਾ, ਕੋਈ ਬਨਾਰਸ ਦੀ ਧਰਤੀ ਤੇ ਵਾਸਾ ਕਰ ਲਵੇ, ਕੋਈ ਚਾਰੇ ਵੇਦ ਬੇਸ਼ੱਕ ਕੰਠ ਕਿਉਂ ਨਾ ਕਰ ਲਵੇ, ਪਰ ਪਰਮਾਤਮਾ ਦੇ ਨਾਮ ਦੇ

ਫਿਰ ਅਸੀਂ ਕਿਸੇ ਵੱਡੇ ਬੰਦੇ ਨੂੰ ਲੱਭਦੇ ਹਾਂ ਬਈ ਇਹ ਵੱਡਾ ਬੰਦਾ ਮੇਰੀ ਸਿਫਾਰਿਸ਼ ਕਰ ਦੇ, ਮੇਰਾ ਕੰਮ ਹੋ ਜਾਏ। ਉਸ ਵੱਡੇ ਬੰਦੇ ਤਾਈਂ ਕੋਈ ਹੋਰ ਅਪਰੋਚ ਲੱਭ ਕੇ, ਹੋਰ ਉਸਦਾ ਕੋਈ ਮਿੱਤਰ ਲੱਭ ਕੇ ਉਸ ਵੱਡੇ ਬੰਦੇ ਤੱਕ ਪਹੁੰਚ ਕਰੀਦੀ। ਵੱਡਾ ਬੰਦਾ ਕੀ ਕਹਿੰਦਾ ਹੈ, ਤੂੰ ਇਸ ਤਰ੍ਹਾਂ ਕਰੀ, ਮੇਰਾ ਨਾਮ ਲੈ ਦੀ, ਤੇਰਾ ਕੰਮ ਹੋ ਜਾਏਗਾ। ਇੰਨਾ ਕੰਮ ਕਰੀ, ਮੇਰਾ ਨਾਮ ਹੀ ਚੱਲਦਾ, ਮੇਰਾ ਨਾਮ ਲੈ ਦੀ, ਤੇਰਾ ਕੰਮ ਹੋ ਜਾਏਗਾ। ਪਰ ਖਿਆਲ ਕਰੋ, ਜੇ ਇੱਕ ਸੰਸਾਰ ਦੇ ਵਿੱਚ ਕਿਸੇ ਵੱਡੇ ਮਨੁੱਖ ਦਾ ਜਿਹੜਾ ਕੁਝ ਵੀ ਨਹੀਂ, ਜਿਹੜਾ ਕੁਝ ਮਨੁੱਖਾਂ ਤੇ ਸਿਰਫ ਹੁਕਮ ਕਰ ਸਕਦਾ ਹੈ, ਜਿਹੜਾ ਕੁਝ ਵੀ ਨਹੀਂ, ਜਿਸ ਦੇ ਕੋਲ ਕੁਝ ਹੋ ਸਕਦਾ ਹੈ, ਕੁਝ ਮਨੁੱਖਾਂ ਨਾਲ ਜ਼ਿਆਦਾ ਸਾਧਨ ਹੋਣ, ਜੇ ਉਸਦਾ ਨਾਮ ਲੈ ਕੇ ਕੰਮ ਹੋ ਸਕਦੇ ਨੇ, ਜਿਹੜਾ ਫਿਰ ਵੱਡਿਆਂ ਤੋਂ ਵੱਡਾ ਸ਼ਹਿਨਸ਼ਾਹ ਹੈ, ਕਿ ਉਸਦਾ ਨਾਮ ਲੈ ਕੇ ਸਾਡੇ ਕੰਮ ਨਹੀਂ ਹੋ ਸਕਦੇ? ਜਪ ਸਤਨਾਮ ਸ਼੍ਰੀ। ਫਿਰ ਉਸਦਾ ਨਾਮ ਲੈ ਕੇ ਵੀ ਕੰਮ ਹੋ ਸਕਦੇ ਨੇ। ਨਾਮ ਲੈਣਾ, ਉਸਦੀ ਯਾਦ ਵਿੱਚ ਰਹਿਣਾ, ਉਸਦੇ ਨਾਮ ਨੂੰ ਵਿਸਾਰਨਾ ਨਾ, ਉਸਦੇ ਨਾਮ ਨੂੰ ਹਿਰਦੇ ਵਿੱਚ ਉਕਰ ਲੈਣਾ ਤੇ ਧਰਮ ਰਾਜ ਨੂੰ ਕਹਿ ਦੇਣਾ, ਜਿਸ ਨੇ ਤੈਨੂੰ ਬਿਠਾਇਆ ਮੈਂ ਉਸਦਾ ਬੰਦਾ। ਜਪ ਸਤਨਾਮ ਸ਼੍ਰੀ। ਫਿਰ ਤਾਂ ਧਰਮ ਰਾਜ ਦੇ ਵੀ ਅੜਿੱਕਾ ਨਹੀਂ ਲੱਗਣਾ। ਜਪ ਸਤਨਾਮ ਸ਼੍ਰੀ ਵਾਹਿਗੁਰੂ। ਤੇ ਜਦੋਂ ਧਰਮ ਰਾਜ ਨੂੰ ਵੀ ਪਤਾ ਲੱਗ ਗਿਆ ਨਾ,

0: ਇਹ ਉਸ ਮਾਲਕ ਦਾ ਬੰਦਾ ਹੈ, ਉਸਦਾ ਨਾਮ ਲੈ ਰਿਹਾ, ਤੇ ਉਹ ਵੀ ਅਗੋਂ ਹੱਥ ਜੋੜ ਕੇ ਖੜਾ ਹੋ ਜਾਏਗਾ ਤੇ ਪਤਾ ਕੀ ਬੋਲੇਗਾ, ਹੋ ਸੇਵਕ ਠਾਕੁਰ ਅਵਨਾਸ਼ੀ,
1: ਜੋ ਸਤਨਾਮ ਸ਼੍ਰੀ,
0: ਮੈਂ ਤੁਹਾਡਾ ਸੇਵਕ, ਤੁਸੀਂ ਮੇਰੇ ਮਾਲਕ। ਇਸ ਕਰਕੇ ਕਹਿੰਦੇ ਨਾਮ

0: ਪਤਾ ਕਿਉਂ ਪੈਂਦੀ?
1: ਦੁੱਧ ਕਰਕੇ।
0: ਗਊ ਦਾ ਮੁੱਲ ਦੁੱਧ ਕਰਕੇ ਹੈ। ਜਿਹੜੀ ਗਊ ਦੁੱਧ ਦੇਣਾ ਬੰਦ ਕਰਦੇ, ਲੋਕੀ ਬਾਹਰ ਕੱਢ ਦਿੰਦੇ ਨੇ, ਗਊਸ਼ਾਲਾ ਵਿੱਚ ਤੱਕ ਖਾਂਦੀ ਹੈ। ਜੇ ਗਊ ਦੀ ਕੀਮਤ ਦੁੱਧ ਕਰਕੇ ਤੇ ਪੰਖੀ ਦੀ ਕੀਮਤ, ਪੰਛੀ ਦੀ ਕੀਮਤ ਪੰਖਾਂ ਕਰਕੇ। ਜੇ ਪੰਖ ਨਹੀਂ ਤੇ ਕੌਣ ਕਹੇਗਾ ਪੰਛੀ? ਜੇ ਧਰਤੀ ਵਿੱਚ ਜਲ ਨਹੀਂ ਤੇ ਉਪਜ ਨਹੀਂ, ਉਸ ਸੁਲਤਾਨ ਨੂੰ ਕੌਣ ਕਹੇਗਾ ਸੁਲਤਾਨ? ਜਿਸ ਸੁਲਤਾਨ ਨੂੰ ਕੋਈ ਸਲਾਮ ਬੁਲਾਉਣ ਵਾਲਾ ਨਹੀਂ, ਜੋ ਸਤਨਾਮ ਸ੍ਰੀ ਵਾਹਿਗੁਰੂ। ਕੌਣ ਕਹੇਗਾ ਸੁਲਤਾਨ ਜੀ?

ਇੱਕ ਭਾਂਡੇ ਵਿੱਚ ਦੁੱਧ ਪਾ ਲੈਣਾ, ਇੱਕ ਭਾਂਡੇ ਵਿੱਚ ਪਾਣੀ। ਲੋਕੀ ਦੁੱਧ ਦੇ ਭਾਂਡੇ ਨੂੰ ਸੰਭਾਲ ਸੰਭਾਲ ਕੇ ਰੱਖਦੇ ਹਨ। ਇੱਕ ਡੱਬੀ ਵਿੱਚ ਚਾਂਦੀ ਹੋਵੇ, ਇੱਕ ਡੱਬੀ ਵਿੱਚ ਸੋਨਾ। ਲੋਕੀ ਸੋਨੇ ਦੀ ਡੰਬੀ ਦੀ ਕੀਮਤ ਜ਼ਿਆਦਾ ਪਾਉਂਦੇ ਨੇ। ਪਰ ਖਿਆਲ ਕਰਨਾ, ਕੋਈ ਡੱਬੀ ਚੋਂ ਸੋਨਾ ਕੱਢ ਕੇ ਬਾਹਰ ਰੱਖਦੇ, ਡੱਬੀ ਦੀ ਕੋਈ ਕੀਮਤ ਨਹੀਂ। ਕੋਈ ਭਾਂਡੇ ਵਿੱਚ ਦੁੱਧ ਕੱਢ ਕੇ ਬਾਹਰ ਰੱਖ ਦੇਵੇ, ਭਾਂਡੇ ਦੀ ਕੋਈ ਕੀਮਤ ਨਹੀਂ। ਜੇ ਡੱਬੀ ਦੀ ਕੀਮਤ ਹੈ ਤੇ ਸੋਨੇ ਕਰਕੇ, ਜੇ

ਗਿਣਕੇ ਕਿਸੇ ਦਾ ਤੋਲ ਦੇ ਭਾਈ, ਜਿਹੜਾ ਤੋਲਿਆ ਹੀ ਨਾ ਜਾ ਸਕੇ, ਜਿਹੜਾ ਮਾਪਿਆ ਹੀ ਨਾ ਜਾ ਸਕੇ, ਜਿਹੜਾ ਅਗਿਣਿਤ, ਉਹ ਤਾਂ ਫਿਰ ਅਮੁੱਲੋ ਅਮੁੱਲੇ, ਅਮੁੱਲ ਦਾ ਪਾਵੇ, ਅਮੋਲ ਦਾ ਪਾਵੇ, ਜਿਸ ਦੀ ਕੋਈ ਕੀਮਤ ਪਾ ਹੀ ਨਾ ਸਕੇ, ਜੋ ਸਤਨਾਮ ਸ਼੍ਰੀ ਜਿਸ ਦੀ ਕੋਈ ਕੀਮਤ ਪਾ ਹੀ ਨਾ ਸਕੇ, ਉਹਨੂੰ ਕਹਿੰਦੇ ਨੇ ਅਮੁੱਲ, ਉਸ ਨੂੰ ਕਹਿੰਦੇ ਨੇ ਅਮੁੱਲੋ ਅਮੁੱਲ। ਸਿਰਫ ਅਮੁੱਲ ਹੀ ਨਹੀਂ, ਅਮੁੱਲੋ ਅਮੁੱਲ ਆਖਿਆ ਨਾ ਜਾਏ। ਤਿੰਨ ਸ਼ਬਦ ਸੁਣਨ ਚ ਆਉਂਦੇ ਨੇ, ਕੋਈ ਪੱਥਰ ਤੋਂ ਲੰਘ ਜਾਂਦਾ, ਪੱਥਰ ਦੇ ਗੀਟਿਆਂ ਤੋਂ ਲੰਘ ਜਾਂਦਾ ਤੇ ਕਹਿੰਦਾ ਇਹ ਬੇਮੁੱਲੇ ਨੇ, ਇਹਨਾਂ ਦੀ ਕੀ ਕੀਮਤ, ਕੁਝ ਵੀ ਨਹੀਂ, ਇਹ ਤਾਂ ਪੈਰਾਂ ਦੇ ਰੋੜ ਨੇ, ਇਹ ਬੇਮੁੱਲੇ ਨੇ। ਪਰ ਉਹਨਾਂ ਪੱਥਰਾਂ ਚੋਂ ਕੋਈ ਟੁਕੜੀ ਪਾਰਸ ਦੀ ਲੈ ਆਵੇ, ਦਿਖਾ ਦੇਵੇ, ਤੇ ਉਹ ਪਾਰਸ ਦੀ ਟੁਕੜੀ ਨਾਲ ਕੋਈ ਅੱਠ ਧਾਤਾਂ ਚੋਂ ਕੋਈ ਧਾਤ ਛੂ ਜਾਏ, ਸੋਨਾ ਬਣ ਜਾਏ, ਤੇ ਉਸ ਪੱਥਰ ਦੀ ਟੁਕੜੀ ਨੂੰ ਫਿਰ ਲੋਕੀ ਕੀ ਕਹਿੰਦੇ ਨੇ, ਬਹੁ ਮੁੱਲੀ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਕਦੇ ਤਾਂ ਪੱਥਰ ਦੇ ਰੋੜਿਆਂ ਨੂੰ ਕਹਿੰਦੇ ਸੀ ਬੇਮੁੱਲਾ, ਪਰ ਕਦੇ ਪੱਥਰ ਦੀ ਇੱਕ ਟੁਕੜੀ ਜੋ ਪਾਰਸ ਹੋ ਕੇ ਨਿਕਲੀ, ਜੋ ਪਰਖ ਹੋ ਕੇ ਨਿਕਲੀ, ਜੋ ਅੱਠ ਧਾਤਾਂ ਨੂੰ ਬਣਾਵੇ ਸੋਨਾ, ਉਹਨੂੰ ਕਹਿੰਦੇ ਨੇ ਬਹੁ ਮੁੱਲਾ ਕਹਿ ਦਿੱਤਾ। ਪਰ ਕਿਸੇ ਦੀ ਐਸੀ ਨਜ਼ਰ ਪਈ, ਜਦੋਂ ਉਸਨੇ ਵੇਖਿਆ ਇੱਕ ਪੱਥਰ ਦੀ ਟੁਕੜੀ ਨੂੰ ਇੱਕ ਧਾਤ ਨੂੰ ਸੋਨਾ ਬਣਾਉਂਦੇ ਆ, ਉਹ ਬੋਲਿਆ ਵਾਹ ਵਾਹ ਕਮਾਲ ਹੋ ਗਈ, ਉਹ ਜੇ ਪੱਥਰ ਬੇਬੋ ਮੁੱਲੇ ਹੋ ਸਕਦੇ ਨੇ ਬੇਮੁੱਲੇ ਤੋਂ, ਇਸ ਪੱਥਰ ਨੂੰ ਬਣਾਉਣ ਵਾਲਿਆ ਤੇਰਾ ਕਿਤਨਾ ਕੁ ਮੁੱਲ ਹੋਏਗਾ। ਜਬ ਸਤਨਾਮ ਸ਼੍ਰੀ ਵਾਹਿਗੁਰੂ। ਉਹਨੂੰ ਕਹਿੰਦੇ ਨੇ ਅਮੁੱਲੋ ਅਮੁੱਲ, ਆਖਿਆ ਨਾ ਜਾਏ। ਜਬ ਸਤਨਾਮ ਸ਼੍ਰੀ ਵਾਹਿਗੁਰੂ। ਜੇ ਪ੍ਰਮਾਤਮਾ ਅਮੋਲ ਏ, ਜੇ ਪ੍ਰਮਾਤਮਾ ਅਮੁੱਲੋ ਮੁੱਲੇ, ਤੇ ਉਸਦਾ ਨਾਮ ਵੀ ਅਮੋਲ ਏ। ਜਬ ਸਤਨਾਮ ਸ਼੍ਰੀ ਵਾਹਿਗੁਰੂ। ਜੇ ਪ੍ਰਮਾਤਮਾ ਨਿਰੰਜਨ ਏ, ਉਸਦਾ ਨਾਮ ਨਿਰੰਜਨ ਏ। ਜੇ ਪ੍ਰਮਾਤਮਾ ਨਿਰਭਉ ਏ, ਉਸਦਾ ਨਾਮ ਨਿਰਭਉ। ਜੇ ਪ੍ਰਮਾਤਮਾ ਨਿਰਵੈਰ, ਉਸਦਾ ਨਾਮ ਨਿਰਵੈਰ। ਜੇ ਪ੍ਰਮਾਤਮਾ ਅਜੋਨੀ, ਉਸਦਾ ਨਾਮ ਅਜੋਨੀ। ਉਹ ਜੇ ਪ੍ਰਮਾਤਮਾ ਅਮੋਲ ਏ, ਤੇ ਉਸਦਾ ਨਾਮ ਵੀ ਅਮੋਲ ਏ। ਜਬ ਸਤਨਾਮ ਸ਼੍ਰੀ। ਜੇ ਪ੍ਰਮਾਤਮਾ ਅਮੋਲ ਏ, ਉਸਦੀ ਕੋਈ ਕੀਮਤ ਨਹੀਂ ਪਾ ਸਕਦਾ। ਸੱਚੇ ਪਾਤਸ਼ਾਹ ਇਹ ਮੇਰੇ ਸਾਈ, ਤੇਰਾ ਨਾਮ ਦੀ ਵੀ ਕੋਈ ਕੀਮਤ ਨਹੀਂ ਦੇ ਸਕਦਾ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਜਿਹੜਾ ਅਮਾਪ ਏ, ਅਤੋਲ ਏ, ਅਗਣਤ ਏ। ਜਪੋ ਸਤਨਾਮ ਸ਼੍ਰੀ। ਅਗਾਮੇ ਅਲੱਗ

ਹੋਰ ਕੋਈ ਵਸਤੂ ਨਾਲ ਨਹੀਂ ਜਾਣੀ। ਇੱਕ ਜਾਏਗਾ ਇਹ ਨਾਮ ਅਮੋਲਾ, ਇੱਕ ਸੂਈ ਵੀ ਨਾਲ ਨਹੀਂ ਜਾਣੀ। ਜੇ ਜਾਏਗਾ ਤਾਂ ਨਾਮ ਅਮੋਲਾ, ਕੰਨ ਤੇ ਪਾਇਆ ਹੋਇਆ ਚੋਲਾ ਵੀ ਨਾਲ ਨਹੀਂ ਜਾਣਾ, ਛੱਡ ਜਾਏਗਾ। ਜੇ ਜਾਏਗਾ ਇਹ ਹਰ ਕਾ ਚੋਲਾ, ਜਦੋਂ ਸਤਨਾਮ ਸ਼੍ਰੀ

ਭਗਤਾਂ ਦਾ ਜੀਵਨ ਹੈ। ਇਹ ਭਗਤਾਂ ਦੀ ਟੇਕ ਹੈ, ਨਾਮ ਅਮੋਲਾ। ਭਗਤਾਂ ਦਾ ਦਾਨ ਹੈ, ਗੁਣਾਂ ਦੀ ਖੁਸ਼ਬੋ ਵੰਡਣਾ, ਇਹ ਭਗਤਾਂ ਦਾ ਦਾਨ ਹੈ। ਤੇ ਭਗਤ ਆਪਣੀ ਆਤਮਾ ਤੇ ਆਪਣੀ ਮਤ ਤੇ ਮਨ ਨੂੰ ਨਿਰਮਲ ਰੱਖਦੇ ਨੇ, ਭਗਤਾਂ ਦਾ ਇਸ਼ਨਾਨ ਹੈ। ਜਬ ਸਤਨਾਮ ਸ੍ਰੀ ਵਾਹਿਗੁਰੂ, ਗੁਰਮੁਖ ਨਾਮ ਦਾਨ ਇਸ਼ਨਾਨ। ਗੁਰਮੁਖ ਦੀ ਟੇਕ ਨਾਮ ਹੈ, ਗੁਰਮੁਖ ਪ੍ਰਭੂ ਦੇ ਗੁਣਾਂ ਦੀ ਖੁਸ਼ਬੋ ਵੰਡਦਾ, ਇਹ ਦਾਨ ਹੈ। ਗੁਰਮੁਖ ਆਪਣੀ ਮਨ ਨੂੰ ਤੇ ਮਤ ਨੂੰ ਨਿਰਮਲ ਰੱਖਦਾ, ਇਹ ਇਸ਼ਨਾਨ ਹੈ। ਜਬ ਸਤਨਾਮ ਸ੍ਰੀ ਗੁਰਮੁਖ ਜਾਣਦੇ ਨੇ, ਸੂਈ ਨਾਲ ਨਹੀਂ ਜਾ ਸਕਦੀ, ਜੇ ਜਾ ਸਕਦਾ ਤਾਂ ਸਿਰਫ ਨਾਮ ਅਮੋਲਾ। ਉਹ ਕਿਵੇਂ, ਕਈ ਪੁੱਛਦੇ ਨੇ ਕਿਵੇਂ, ਨਾਲੇ ਕਹਿੰਦੇ ਨੇ ਸੂਈ ਨਾਲ ਨਹੀਂ ਜਾ ਸਕਦੀ, ਫਿਰ ਨਾਮ ਅਮੋਲਾ ਕਿਵੇਂ ਨਾਲ ਜਾਏਗਾ? ਨਾਲੇ ਕਹਿੰਦੇ ਨੇ ਕੋਈ ਵਸਤੂ ਜਾ ਨਹੀਂ ਸਕਦੀ, ਫਿਰ ਨਾਮ ਅਮੋਲਾ ਕਿਵੇਂ ਜਾਏਗਾ? ਇਹ ਸਵਾਲ ਕਰਦੇ ਨੇ ਗੁਰਮੁਖ ਪਿਆਰੇ। ਕਦੇ ਵਿਚਾਰ ਕਰਨਾ, ਸੰਸਾਰ ਦੇ ਤਬਾਦਲੇ ਹੁੰਦੇ ਨੇ, ਜੋ ਸੰਸਾਰ ਦੇ ਤਬਾਦਲਿਆਂ ਵਿੱਚ ਜਦੋਂ ਹਿੰਦੁਸਤਾਨ ਤੇ

ਨਹੀਂ ਆਈਆਂ, ਲੇਕਿਨ ਜੋ ਆਪਣੇ ਸਰੀਰ ਨੂੰ ਬਚਾ ਕੇ ਆ ਗਿਆ, ਜੇ ਕੋਈ ਪ੍ਰੋਫੈਸਰ ਸੀ ਉਸਦੀ ਪ੍ਰੋਫੈਸਰੀ ਨੂੰ ਕੋਈ ਨਹੀਂ ਖੋ ਸਕਿਆ। ਜੇ ਅਗਰ ਕੋਈ ਆਪਣੇ ਸਰੀਰ ਨੂੰ ਬਚਾ ਕੇ ਆ ਗਿਆ, ਡਾਕਟਰ ਦੀ ਡਾਕਟਰੀ ਨੂੰ ਕੋਈ ਨਹੀਂ ਖੋ ਸਕਿਆ। ਜੇ ਅਗਰ ਕੋਈ ਇੰਜੀਨੀਅਰ ਆਪਣੇ ਸਰੀਰ ਨੂੰ ਬਚਾ ਕੇ ਆ ਗਿਆ, ਉਸਦੀ ਇੰਜੀਨੀਅਰ ਦੀ ਯੋਗਤਾ ਨੂੰ ਕੋਈ ਨਹੀਂ ਖੋ ਸਕਿਆ। ਜੇ ਸੰਸਾਰ ਦੇ ਤਬਾਦਲਿਆਂ ਵਿੱਚ ਜੇ ਕੋਈ ਆਪਣੇ ਸਰੀਰ ਨੂੰ ਬਚਾ ਕੇ ਡਾਕਟਰ ਆ ਜਾਏ, ਤੇ ਡਾਕਟਰੀ ਕਾਇਮ ਰਹਿੰਦੀ ਹੈ, ਪ੍ਰੋਫੈਸਰ ਦੀ ਪ੍ਰੋਫੈਸਰੀ ਕਾਇਮ ਰਹਿੰਦੀ।

ਇੱਕ ਹੈ ਦੁਨਿਆਵੀ ਗੁਣ ਤੋਂ ਘਰ ਦੀ ਰੋਟੀ ਚਲਾਣੀ, ਯਾਦ ਹੈ, ਇੱਕ ਘਰ ਦੀ ਰੋਟੀ ਵੀ ਚਲਾਉਣੀ, ਉਸ ਗੁਣ ਨੂੰ ਭਲੇ ਲਈ ਵੀ ਵਰਤਣਾ। ਦੁਨਿਆਵੀ ਗੁਣ ਚ ਇਹ ਤੁਹਾਨੂੰ ਦੋ ਜਾਂ ਤਿੰਨ ਤਰ੍ਹਾਂ ਦੇ ਬੰਦੇ ਲੱਭਣੇ, ਤੀਜੇ ਬਹੁਤ ਘੱਟ ਲੱਭਣੇ। ਪਹਿਲੇ ਆਮ ਲੱਭਣਗੇ ਦੁਨਿਆਵੀ ਗੁਣ ਚੋਂ ਘਰ ਦੀ ਰੋਟੀ ਚਲਾਉਣ ਵਾਲੇ, ਦੂਜੇ ਅਸੀਂ ਬਣਨਾ। ਦੁਨਿਆਵੀ ਗੁਣ ਚੋਂ ਘਰ ਦੀ ਰੋਟੀ ਵੀ ਚੱਲੇ, ਉਹ ਗੁਣ ਨਾਲ ਦੂਜੇ ਨੂੰ ਵੀ ਵੰਡਿਆ ਜਾਵੇ, ਤੇ ਤੀਸਰਾ ਕੋਈ ਕੋਈ ਹੈ ਦੁਨਿਆਵੀ ਗੁਣ ਚੋਂ ਵੀ ਘਰ ਦੀ ਰੋਟੀ ਨਹੀਂ ਚਲਾਉਂਦਾ, ਭਲੇ ਲਈ ਵੰਡਦਾ। ਪਹਿਲਾ ਦੁਨਿਆਵੀ ਗੁਣ ਨੂੰ ਕੇਵਲ ਘਰ ਦੀ ਰੋਟੀ ਕਰ, ਦੂਸਰਾ ਘਰ ਦੀ ਰੋਟੀ ਵੀ ਚਲਾਉਂਦਾ, ਉਸ ਗੁਣ ਨੂੰ ਵੰਡਦਾ ਵੀ ਮੈਂ ਨਾਂ ਨਹੀਂ ਲੈਣਾ। ਗੱਲ ਤੁਹਾਡੇ ਸਮਝ ਆ ਜੇ, ਕੱਲ ਨੂੰ ਸੜਕ ਦੇ ਸਕੋ ਆਪਣੇ ਪੁੱਤਰਾਂ ਨੂੰ, ਬੱਚਿਆਂ ਨੂੰ, ਆਪਣੇ ਆਪ ਨੂੰ। ਸਾਡੇ ਅੰਮ੍ਰਿਤਸਰ ਵਿੱਚ ਇੱਕ ਅੱਖਾਂ ਦਾ ਡਾਕਟਰ ਹੈ, 10 ਵਜੇ ਕਲੀਨਿਕ ਖੋਲਦਾ, ਦੁਪਹਿਰੀ 2 ਵਜੇ ਬੰਦ ਕਰਦਾ, ਅੱਖਾਂ ਦਾ ਡਾਕਟਰ। 50 ਰੁਪਈਏ ਫੀਸ ਲੈਂਦਾ ਦੇਖਣ ਦੀ, ਹੁਣ ਧਿਆਨ ਦੇਣਾ, ਅੱਖਾਂ ਕਿਸੇ ਦੀਆਂ ਰਾਜੀ ਕਰਨੀਆਂ, ਮਿਹਨਤ ਲਾ ਕੇ ਪੜ੍ਹਾਈ ਕੀਤੀ, ਗੁਣ ਲਿਆ, ਗੁਣ ਹੈ ਨਾ ਦੁਨਿਆਵੀ। 10 ਵਜੇ ਕਲੀਨਿਕ ਖੋਲੀ, 2 ਵਜੇ ਬੰਦ ਕੀਤੀ, 50 ਰੁਪਏ ਫੀਸ ਲਈ, ਰੋਟੀ ਲਈ। ਮੈਨੂੰ ਇੰਨੀ ਖੁਸ਼ੀ ਹੋਈ ਉਹਨੂੰ ਮਿਲ ਕੇ। ਉਹਨੇ ਇੱਕ ਹੋਰ ਇਲਾਕੇ ਵਿੱਚ ਇੱਕ ਹੋਰ ਕਲੀਨਿਕ ਰੱਖੀ ਹੈ, ਜਿਹੜੀ 5 ਤੋਂ 8 ਵਜੇ ਤੱਕ ਰਾਤੀ ਖੋਲਦਾ, ਸ਼ਾਮ ਨੂੰ ਉੱਥੇ ਕੋਈ ਫੀਸ ਨਹੀਂ। ਹੁਣ ਗੁਣ ਦੁਨਿਆਵੀ ਹੈ, ਸਵੇਰ ਨੂੰ ਰੋਟੀ ਲਈ ਵਰਤਿਆ ਜਾ ਰਿਹਾ, ਰਾਤ ਨੂੰ ਭਲੇ ਲਈ। ਗੱਜ ਗਿਆ ਸਤਨਾਮ ਸ਼੍ਰੀ ਵਾਹਿਗੁਰੂ।

ਜਿੱਥੇ ਸਵੇਰੇ ਵੇਖਦਾ ਉੱਥੇ ਵੀ ਰਸ਼ ਹੈ, ਜਿੱਥੇ ਸ਼ਾਮੀ ਵੇਖਦਾ ਉੱਥੇ ਵੀ ਰਸ਼। ਆਖੋ ਸਤਨਾਮ। ਜਿਹਦੀ ਨਹੀਂ ਸਮਰੱਥਾ ਸ਼ਾਮ ਨੂੰ ਖਾਓ ਖਾ, ਹੈਗੀ ਸਮਰੱਥਾ ਸਵੇਰ ਨੂੰ ਥੋੜੀ ਮਿੱਤਰਤਾ ਸੀ, ਨੇੜਤਾ ਸੀ। ਮੈਂ ਲਾੜ ਚ ਪੁੱਛਦਾ, ਮੈਂ ਕਿਹਾ ਗੱਲ ਦੱਸੋ। ਮੈਂ ਕਿਹਾ ਜਿੱਥੇ 50 ਰੁਪਏ ਫੀਸ ਲੈਂਦੇ ਹੋ, ਜਿੱਥੇ ਫ੍ਰੀ ਵੇਖਦੇ ਹੋ, ਮਸ਼ੀਨਰੀ ਇੱਕੋ ਜਿਹੀ ਲਾਈ ਹੈ। ਸਤਨਾਮ। ਧਿਆਨ ਦੇਣਾ ਜੋ ਉੱਥੇ ਮਸ਼ੀਨਾਂ ਨੇ ਅੱਖਾਂ ਟੈਸਟ ਕਰਨ ਲਈਆਂ, ਜਿੱਥੇ ਫ੍ਰੀ ਉੱਥੇ ਵੀ ਹੋਈ ਨੇ। ਕਹਿਣ ਲੱਗੇ ਜਿੱਥੇ ਫ੍ਰੀ ਵੇਖਦਾ ਉੱਥੇ 2 ਕੁ ਮਸ਼ੀਨਾਂ ਘੱਟ ਨੇ। ਧਿਆਨ ਦੇਣਾ। ਮੈਂ ਕਿਹਾ ਜੇ ਜਿਹੜਾ ਮਰੀਜ਼ ਉਸ ਮਸ਼ੀਨ ਦੁਆਰਾ ਉਸ ਯੋਗ ਹੋਵੇ ਵੀ ਉੱਥੇ ਉਹਨੂੰ ਚੈੱਕ ਕਰਨਾ, ਫੇਰ ਉਹਨੂੰ ਫਿਰ ਸਵੇਰ ਦੀ ਕਲੀਨਿਕ ਤੇ ਸੱਦਿਓ, ਉੱਥੇ ਫਿਰ ਮਾਇਆ ਪੈਣੀ। ਕਹਿੰਦੇ ਨਹੀਂ, ਜਿਹੜੀਆਂ ਮਸ਼ੀਨਾਂ ਸ਼ਾਮ ਵੇਲੇ ਦੀਆਂ ਫ੍ਰੀ ਵੇਖਣ ਚ ਘੱਟ ਨੇ, ਅਗਰ ਕੋਈ ਮਰੀਜ਼ ਉਸ ਮਸ਼ੀਨ ਵਾਲਾ ਹੋਵੇ ਉਹਨੂੰ ਇੱਕ ਚਿੱਟ ਦੇ ਦੇਣਾ ਕਿ ਸਵੇਰੇ ਉਸ ਕਲੀਨਿਕ ਤੇ ਆ ਜਾਣੀ, ਉਹ ਚਿੱਟ ਦੀ ਫਿਰ ਮਾਇਆ ਨਹੀਂ ਲਈ ਜਾਣੀ। ਧਿਆਨ ਦੇਣਾ। ਇੱਕ ਹੋਰ ਸੁਪਨ ਨਹੀਂ ਤੇ ਕਈ ਲੋਕ ਆਪਣੇ ਗੁਰਨ ਨੂੰ ਜਦੋਂ ਭਲੇ ਲਈ ਵਰਤਦੇ ਨੇ ਨਾ, ਉਦੋਂ ਫਿਰ ਥੋੜਾ ਜਿਹਾ ਸਾਧ ਸੰਗਤ ਵਿੱਚ ਘਟੀਆਪਨ ਆ ਜਾਂਦਾ ਹੈ। ਅਸਲੀ ਮਜ਼ਾ ਉਦੋਂ ਹੈ ਕਿ ਜਦੋਂ ਗੁਣ ਨੂੰ ਭਲੇ ਲਈ ਵੀ ਵਰਤਿਆ ਜਾਵੇ ਤੇ ਉਸੇ ਤਰ੍ਹਾਂ ਹੀ ਕਾਰਵਾਈ ਹੋਵੇ। ਹੱਥ ਸਕਣਾ ਉਸੇ ਤਰ੍ਹਾਂ ਹੀ। ਅਸਲੀ ਮਜ਼ਾ ਉਦੋਂ ਹੈ ਕਿ ਜਦੋਂ ਗੁਣ ਨੂੰ ਭਲੇ ਲਈ ਵੀ ਵਰਤਿਆ ਜਾਵੇ ਤੇ ਉਸੇ ਤਰ੍ਹਾਂ ਹੀ ਕਾਰਵਾਈ ਹੋਵੇ। ਹੱਥ ਸਕਣਾ ਉਸੇ ਤਰ੍ਹਾਂ ਹੀ। ਸਾਡੀ ਸੰਗਤ ਚ ਇੱਕ ਮੁੰਡਾ ਸੀ, ਉਹਨੂੰ ਤਬਲਾ ਆਉਂਦਾ ਸੀ। ਮੈਂ ਕਿਹਾ ਸਿਖਾਇਆ ਕਰ ਅੱਗੋਂ ਦੂਜਿਆਂ ਨੂੰ ਸਿਖਾਇਆ ਕਰ। ਗੁਣ ਤੈਨੂੰ ਦਿੱਤਾ ਰੱਬ ਨੇ, ਹਰ ਕੋਈ ਪੁਜਾ ਲਏਗਾ ਨਹੀਂ, ਜਿਹਨੂੰ ਗੁਣ ਦਿੱਤਾ ਹੋਵੇ ਪਰਮੇਸ਼ਰ ਇਹਨੂੰ ਵੰਡ। ਹਫ਼ਤੇ 2 ਕੁ ਦਿਨ ਰੱਖ, ਇੰਨੇ ਤੋਂ ਇੰਨੇ ਵਜੇ ਤੱਕ ਭਲਾਈ ਕੇਂਦਰ ਜਾਂ ਕੋਈ ਜਗ੍ਹਾ ਸਿਖਾਉਣਾ। ਉਹ ਔਖਾ ਸੌਖਾ ਹੋ ਗਿਆ, ਉਹਨੇ ਮੰਨ ਲਿਆ ਜੀ, ਠੀਕ ਹੈ ਜੀ ਮੈਂ ਸਿਖਾਇਆ ਕਰ। ਹੈਂਜੀ, ਹੁਣ ਜਿਹੜੇ ਦਿਨ ਰੱਖੇ ਨਾ ਉੱਥੇ, ਕਦੀ ਆਉਣਾ ਤੇ ਕਦੀ ਨਾ ਆਉਣਾ। ਸਤ ਸਤ ਮੈਂ ਕਿਹਾ ਸਿੱਖਣ ਵਾਲੇ ਕਹਿੰਦੇ ਕਦੀ ਆਉਣਾ ਕਦੀ ਨਹੀਂ ਆਉਂਦਾ। ਕਹਿੰਦਾ ਮੈਂ ਕਿਹੜਾ ਕੋਈ ਪੈਸੇ ਲੈ ਕੇ ਸਿਖਾਣਾ। ਆਖੋ ਸਤਨਾਮ। ਆ ਜ਼ਰੂਰ ਪਰਹੇਜ਼ ਦਾ ਧਿਆਨ ਰੱਖੋ ਕਿ ਜਦੋਂ ਆਪਣੇ ਗੁਣ ਨੂੰ ਕਿਸੇ ਦੇ ਭਲੇ ਲਈ ਫਰੀ ਵੀ ਵੰਡਣਾ, ਉਦੋਂ ਵੀ ਸਾਵਧਾਨਤਾ ਦਾ ਇੰਝ ਹੀ ਧਿਆਨ ਰੱਖਣਾ। ਇਹ ਮੇਰੀ ਡਿਊਟੀ, ਇਹ ਮੇਰੀ ਜ਼ਿੰਮੇਵਾਰੀ ਹੈ। ਮੈਨੂੰ ਉੱਥੇ ਡੀਲਦੇ ਹੋਣਗੇ, ਕਿਉਂਕਿ ਇਹ ਇੱਕ ਕਮੀ ਆ ਜਾਂਦੀ ਜਦੋਂ ਦੁਨਿਆਵੀ ਗੁਣ ਨੂੰ ਕਿਸੇ ਦੇ ਭਲੇ ਲਈ ਵੰਡੋ, ਉਹਦੇ ਚ ਨਿਸ਼ਕਾਮਤਾ ਹੁੰਦੀ। ਨਿਸ਼ਕਾਮਤਾ ਹੋਵੇ ਤੇ ਫਿਰ ਮੈਂ ਕਿਹੜਾ ਕੋਈ ਲੈਣਾ ਵਿੱਚ, ਦੂਜੇ ਬਣੇ ਲੈਣ ਤੋਂ। ਉਦੋਂ ਵੀ ਭੈ ਹੋਵੇ, ਮੈਂ ਡਾਕਟਰ ਦੀ ਇਹ ਗੱਲ ਸੁਣ ਕੇ ਰਾਣਾ ਹੋ ਗਿਆ ਕਿ ਉੱਥੇ ਜਿਹੜੀ ਨਈ ਮਸ਼ੀਨਰੀ ਅਜੇ ਮੈਂ ਲਵਾਈ ਮਜਬੂਰੀ, ਬਸ ਉਹਦਾ ਕੋਈ ਮਰੀਜ਼ ਹੋਵੇ ਉਹਨੂੰ ਚਿੱਟ ਲਿਖਦਾ ਵੀ ਸਵੇਰੇ ਉਹਦਾ ਉੱਥੇ ਇਲਾਜ ਉਸੇ ਤਰ੍ਹਾਂ ਫਰੀ ਹੋਏਗਾ ਕਿ ਮੇਰੇ ਫਰੀ ਵਿੱਚ ਵੀ ਕੋਈ ਕਮੀ ਨਾ ਰਹਿ ਜਾਵੇ। ਆਪਾਂ ਸਤਨਾ ਇਹ ਵੀ ਨਿਰਧਨ ਨੂੰ ਪਾਲਣਾ, ਆਪਣੇ ਕਿਸੇ ਦੁਨਿਆਵੀ ਗੁਣ ਨੂੰ ਦੂਜੇ ਦੇ ਸਤਸੰਗ ਭਲੇ ਲਈ, ਇਹਦੇ ਚ ਮਾਇਆ ਨਹੀਂ ਲੱਗਦੀ, ਸਮਾਂ ਜ਼ਰੂਰ ਦੇਣਾ ਪੈਂਦਾ। ਇਹ ਵੀ ਨਿਰਧਨ ਨੂੰ ਪਾਲਣਾ। ਅੱਜ ਜ਼ਰੂਰ ਇਹ ਖਜ਼ਾਨਾ ਲੈ ਕੇ ਜਾਇਓ, ਅਗਰ ਅੰਦਰੋਂ ਚਾਹ ਚੜ੍ਹ ਜੇ ਮੈਂ ਕਹਿੰਦਾ ਸਮਝ ਲੈਣਾ ਗੁਰੂ ਨਾਨਕ ਦੀ ਮਿਹਰ ਹੋ ਗਈ ਏ, ਤੁਹਾਡੀ ਆਤਮਾ ਬਲਵਾਨ ਹੋ ਗਈ ਏ, ਦੇਣ ਦੇ ਉੱਤੇ ਖੁਸ਼ੀ ਆਉਣ ਲੱਗ ਪਈ। ਜੇ ਲੈਣ ਤੇ ਖੁਸ਼ੀਆਂ ਆਉਣ ਤੇ ਸਮਝੋ ਜੇ ਮਨ ਬਲਵਾਨ ਏ, ਦੇਣ ਤੇ ਖੁਸ਼ੀਆਂ ਆਉਣ ਸਮਝੋ ਆਤਮਾ ਚੜ੍ਹਦੀ ਕਲਾ ਜਾ ਰਹੀ ਏ। ਅਜਿਹੀਆਂ ਬੀਬੀ

0: ਅਰਦਾਸ ਕਰਿਓ ਇਹੋ ਜਿਹਾ ਇਨਕਲਾਬ ਲੈ ਆਓ ਪਿਆਰਿਓ ਕਲ ਯੁਗ ਚ ਸਤ ਯੁਗ ਆ ਜਾਏ ਤੁਹਾਡੇ ਨਿੱਕੇ ਨਿੱਕੇ ਉਦਮ ਨਾਲ ਹੀ ਇਹ ਹੋਏਗਾ। ਇੱਕ ਬੀਬੀ ਇਹ ਸੋਚ ਲਵੇ ਮੈਂ ਘੱਟ ਤੋਂ ਘੱਟ ਆਂ ਗੁਆਂ ਦੇ ਪੰਜ ਬੱਚਿਆਂ ਨੂੰ ਜਪਜੀ ਸਾਹਿਬ ਕੰਠ ਕਰਾਉਣੀ ਹੈ। ਵੇਖੋ ਸਿੱਖੀ ਕਿੱਥੇ ਜਾਂਦੀ ਹੈ, ਆਪਣੇ ਗੁਣਾਂ ਨੂੰ ਵੰਡਣਾ ਵੰਡਣਾ ਵੰਡਣਾ। ਜੇ ਕੀਰਤਨ ਦਾ ਗੁਣ ਹੈ ਤੇ ਵੀ ਵੰਡਣਾ, ਜੋੜੀ ਦਾ ਗੁਣ ਹੈ ਵੰਡਣਾ, ਬਾਣੀ ਕੰਠ ਦਾ ਗੁਣ ਹੈ ਵੰਡਣਾ, ਬਾਣੀ ਸ਼ੁੱਧ ਦਾ ਗੁਣ ਹੈ ਇਹਨੂੰ ਵੰਡਣਾ, ਔਰ ਵੰਡ ਕੇ ਖੁਸ਼ੀ ਹੋਵੇ। ਸਮਝ ਲਓ ਕਿਰਪਾ ਹੋ ਰਹੀ ਗੁਰੂ ਦੀ, ਸਮਝ ਲਓ ਮਿਹਰ ਹੋ ਰਹੀ ਗੁਰੂ ਦੀ, ਬਖਸ਼ਿਸ਼ ਹੋ ਰਹੀ ਹੈ। ਥੋੜੇ ਦਿਨ ਹੋਏ ਕਿਨ ਜਿਨੀਅਰ ਮਿਲਿਆ ਤੇ ਮੈਨੂੰ ਕਹਿਣ ਲੱਗਾ ਇੱਕ ਬੇਨਤੀ ਹੈ, ਕਹਿੰਦੇ ਕੋਈ ਗੁਰਮੁਖ ਗੁਰਸਿੱਖ ਹੋਵੇ ਉਹਨੇ ਕੋਈ ਆਪਣੇ ਮਕਾਨ ਬਣਾਉਣਾ ਹੋਵੇ ਤੇ ਮੈਂ ਫ੍ਰੀ ਸੇਵਾ ਕਰਾਂਗਾ, ਮੇਰੀ ਡਿਊਟੀ ਜ਼ਰੂਰ ਲਾ ਦੇਣੀ। ਗੁਣ ਇਹਨਾਂ ਨੇ ਜਿਨੀਅਰ, ਮੈਂ ਕਿਹਾ ਖੁਸ਼ੀ ਦੀ ਗੱਲ ਏ ਤੁਹਾਡੀ ਆਤਮਾ ਜਿਹੜੀ ਨਾ ਕਿਸੇ ਲਈ ਕੁਝ ਕਰਨ ਲਈ ਤਤਪਰ ਹੋ ਰਹੀ ਹੈ। ਕਿਉਂ? ਆਤਮਾ ਦਾ ਸੁਭਾਅ ਹੈ ਦੇਣਾ ਦੇਣਾ। ਗੁਰੂ ਤੁਹਾਡੇ ਤੇ ਕਿਰਪਾ ਕਰ ਰਿਹਾ, ਆਪਣੇ ਆਪ ਨੂੰ ਚੈੱਕ ਕਰ ਲਿਆ। ਆ ਪਿੱਛੇ ਜੇ ਸਾਡੀ ਕੁੜੀ ਕਹਿਣ ਲੱਗੀ ਕਿ ਪਾਪਾ ਮੇਰੀ ਸਹੇਲੀ ਨੇ ਇੱਕ ਟਿਊਨ ਕੱਢੀ ਏ, ਉਹ ਮੈਨੂੰ ਬੜੀ ਚੰਗੀ ਲੱਗੀ ਏ, ਮੈਨੂੰ ਦੱਸ ਦਿਓ ਸੁਰਾਂ। ਮੈਂ ਕਿਹਾ ਤੂੰ ਸਹੇਲੀ ਕੋਈ ਸਿੱਖ ਲੈ। ਕਹਿੰਦੀ ਉਹਨੂੰ ਮੈਂ ਬੜੇ ਤਰਲੇ ਕੀਤੇ, ਉਹ ਕਹਿੰਦੀ ਜੇ ਤੈਨੂੰ ਸਿਖਾ ਤਾ ਤੇ ਫਿਰ ਮੇਰੀ ਬੁਕਤ ਨਹੀਂ ਰਹਿਣੀ। ਹੈਂਜੀ, ਮੈਂ ਗੁਣ ਨਹੀਂ ਦੇਣਾ, ਅਜੇ ਆਤਮਾ ਦਾ ਸੁਭਾਅ ਨਹੀਂ ਬਣਿਆ। ਸਿੱਖਾਂ ਯੋਰ ਸ਼ੌਂਕ ਚੜ ਗਿਆ, ਜੋ ਮੈਨੂੰ ਕੁਝ ਆਈ ਚੀਜ਼ ਸੋਚਿਆ ਵੀ ਲਵੇ। ਮੈਂ ਦਾਵੇ ਨਾਲ ਕਹਿੰਦਾ ਇੰਨੀ ਸਪੀਡ ਨਾਲ ਵਧਦਾ ਵਧਦਾ। ਇਹ ਵੀ ਨਿਰਧਨ ਨੂੰ ਪਾਲਣਾ ਗੁਰੂ ਪਿਆਰੇ, ਪਰਮੇਸ਼ਰ ਵੱਲੋਂ ਦਿੱਤੇ ਹੋਏ ਗੁਣਾਂ ਨੂੰ ਦੂਜੇ ਦੇ ਭਲੇ ਲਈ ਅਰਪਣ ਕਰਨਾ। ਫਿਰ ਦੁਹਰਾ ਦਿਆਂ, ਦੋ ਤਰ੍ਹਾਂ ਦੇ ਗੁਣ ਨੇ, ਦਰਗਾਹੀ ਤੇ ਦੁਨਿਆਵੀ। ਦਰਗਾਹੀ ਮਿਲਣ ਤਾਂ ਵੀ ਭਲੇ ਲਈ, ਕੋਈ ਜੁੜ ਜਾਏ ਕੋਈ ਜੁੜ ਜਾਏ ਕੋਈ ਜੁੜ ਜਾਏ। ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵੱਡ ਭਾਗੀ ਖਾਏ, ਕੋਈ ਜੁੜ ਜਾਏ। ਤੇ ਜੇ ਕੋਈ ਦੁਨਿਆਵੀ ਗੁਣ ਹੋਵੇ ਉਹਨੂੰ ਵੀ ਭਲੇ ਲਈ ਅਰਪਣ। ਮੈਨੂੰ ਸਮਾਂ ਯਾਦ ਆ ਗਿਆ, ਅਮਰੀਕਾ ਵਿੱਚ ਮੈਰੀਲੈਂਡ ਸ਼ਹਿਰ, ਉੱਥੇ ਇੱਕ ਗੁਰਦੁਆਰਾ ਜਿੱਥੇ ਦਾਸ ਨੇ ਚਾਰ ਪੰਜ ਦਿਨ ਲਗਾਤਾਰ ਹਾਜ਼ਰੀ, ਗੁਰਦੁਆਰਾ GNF ਸੇਵਾ ਮਹਾਰਾਜ ਨੇ ਲਈ। ਚੌਥਾ ਕੁ ਦਿਨ ਸੀ ਤੇ ਉਹ ਦਾਸ ਨੂੰ ਕਹਿਣ ਲੱਗੇ ਵੀ ਤੁਹਾਡੇ ਕੀਰਤਨ ਤੋਂ ਪਹਿਲੇ 5-7 ਮਿੰਟ ਕੁਝ ਅਨਾਊਂਸ ਕਰਨਾ, ਕਿਸੇ ਨੂੰ ਸਤਿਕਾਰ ਦੇਣਾ ਤੇ ਫਿਰ ਸ਼ੁਰੂ ਕਰਨਾ। ਬੈਠ ਗਏ। ਉਹ ਇੱਕ ਸੱਜਣ ਨੂੰ ਉਹਨਾਂ ਨੇ ਸਨਮਾਨਿਤ ਕੀਤਾ ਤੇ ਸਟੇਜ ਤੇ ਕੀ ਅਨਾਊਂਸ ਹੋਇਆ ਕਿ ਇਸ ਸੱਜਣ ਨੂੰ ਜਿਹਨੂੰ ਸਨਮਾਨਿਤ ਕੀਤਾ ਜਾ ਰਿਹਾ ਇਹ ਸਾਡੇ ਇਲਾਕੇ ਚ ਰਹਿੰਦਾ ਤੇ ਹੁਣ ਇਹਦੀ ਕਿਤੇ ਬਦਲੀ ਹੋ ਗਈ ਹੈ, ਦੂਜੀ ਜਗ੍ਹਾ ਜਾ ਰਹੇ ਹਾਂ ਤੇ ਅਸੀਂ ਸਨਮਾਨਿਤ ਕਰਕੇ ਭੇਜ ਰਹੇ ਹਾਂ ਕਹਿੰਦੇ। ਤੇ ਕਿਉਂ ਸਨਮਾਨਿਤ ਕਰ ਰਹੇ ਹਾਂ ਕਿ ਇਹ ਕੰਪਿਊਟਰ ਦਾ ਪ੍ਰੋਫੈਸਰ ਹੈ, ਇਹਨੇ ਇੱਕ ਗੁਰਦੁਆਰੇ ਨੂੰ ਰਾਏ ਦਿੱਤੀ ਕਿ ਮੈਂ ਪ੍ਰੋਫੈਸਰ ਹਾਂ ਵੱਡਾ ਕੰਪਿਊਟਰ ਦਾ, ਮੇਰੇ ਕੋਲ ਗੋਣੇ ਹੱਥਾਂ ਵਿੱਚ ਜੇ ਤੁਸੀਂ ਗੁਰਦੁਆਰੇ ਇੱਕ ਕਮਰੇ 3-4 ਕੰਪਿਊਟਰ ਲਾ ਦਿਓ, ਇੱਥੋਂ ਦੇ ਜਿਹੜੇ ਵੀ ਕੋਈ ਬੱਚੇ ਸਿੱਖਣਾ ਚਾਹਣ ਮੈਂ ਉਹ ਗੁਣ ਉਹਨਾਂ ਦੀ ਝੋਲੀ ਚ ਪਾ ਦਿਆਂ। ਸਤਸੰਗ 60 ਬੱਚੇ ਉਹਨੇ ਟ੍ਰੇਨਡ ਕੀਤੇ, سال ڈیڑھ سال اس علاقے چ پھر وہ کتنے بدلی ہو گئی تو اس دن وہ جا رہے سن تے میں ویکھ رہا سا سٹھاں بچیاں دیاں اکھاں وچ اتھرو سی کہ شاید اسی زندگی چ سکھدے بھی نہ ادھر جاندے بھی نہ ایک گرو کا لال جدے آتما بلوان ہو گئی کہ میرے کول گن کیوں نہ دو تین گھنٹے شام نو پلے لئی لاؤ ہوں دسو وہ جہی بچیاں دیاں اکھاں چ اتھرو جڑے سچ بچے انے ٹرینڈ ہو گئے وہ کوئی مل ہے کہ یہ نردن نو پلنا نہیں اپنے گن دوجے لئی ارپن کرنا اس سجن نو سٹیج تو انک ستکار دے لفظ مان دے لفظ گردوارے دی کمیٹی والوں پھر سروپو دتے گئے بچیاں والوں پیار سیز دتی گئی او سجن کی بولیا کہن لگا اے تواڈے سنمان نے مینو ایک ہور رستہ دے دیتا ہے کہ اتھوں تے میری مجبورن تبدیلی ہو رہی ہے تے جتھے میں اگاں جانا ہے اتھے بھی میرے کولوں مہاراج انجی سیوا لیندے رہے ایوی نردن نو پالنا ہے ایک اپنا گن پروفیسری کیتی کمپیوٹر وچ حاضری اپنی لائے تنخواہ لئی مایا لئی بس یہ ہے روٹیاں کارن پورے تال ایک واہ گرو اج ہی اج جلندر دیوان سی سویرے امرت ویلے چ چار دن امرت ویلا جلندر بابا جی نے سیوا لئی ہے بڑا آنند بنیا رہا ہے کیونکہ جلندر کر کے پھر تھوڑا سویرے ڈھائی تین بجے نکلنا پہنتا سی بن کے کھیر ٹھیک رہندی ہے تے ایک سجن نا پروگرام تو بعد کہندے میں بڑے گھر کھڑنا بزرگ سی ستر اسی سال دے تے گاترا اتوں دی پایا سی تے انج کھڑے پیار وچ پی گئے بندہ نہ کوئی جواب دین جو گئی گل ہی نہیں میں کہ چلو جی جدوں سات سنگتوں نے کاراں واڑیاں نا اپنے گرہ پندرہ بھی منٹ کا راہ سی جلندر تو انج جاپے جویں راشٹرپتی دے پہنچ اس گرسکھ دا گھر میرے خیال چ کوئی پنجاب کروڑ دا ہوئے گا پوچھو کچھ نہ سات اٹھ وڈے پار فوارے پتہ نہیں کنے کلیاں چ باغ تے پتہ نہیں کنا کہ ہریاول تے وچ کوٹھی تے راشٹرپتی بھون مانگی انہیں سارا وہ حیران رہ گئے وہ گھر دے اندر جا کے ایک کمرہ رکھے جتھے کیول تے کیول سارے نام جپن والی کمائی والے مہاپرشاں دی ساتھ سنگت ٹوٹل عجائب گھر ہے ادھر ویکھاں سنت اتر سنگھ مستوان والے تے درشن ہون پئے ادھر ویکھاں بابا نند سنگھ جی دے ہون پئے ادھر ویکھاں سنت بابا کرم سنگھ ہوتی مردان ادھر ویکھاں سنت بابا شام سنگھ اٹا منڈیاں کروڑاں ارباں پتی مینوں اگلے کمرے چ لے گیا تے سب شہید سنگھاں دیاں تصویراں یار گھر کی تیجے کمرے لے گیا تے سب سنگھ صاحب جسے دار دربار سے سر گرو رام دس دے کر دے بڑا دماغ ہوتا میں کہ یار مینوں تے کچھ سکھن نو ملدا رہا بزرگو تہاڈے کو کہندا سی پھکڑ پھکڑ سکھاں گرو نانک دے بڑے پیار دے لفظ جی نا پھکڑ سکھاں گرو نانک دے ہن دھیان دینا چوتھے کمرے چ لے گیا تے سات سنگت دو تین کمپیوٹر لگے اٹھ دس الماریاں ساریاں گرو گرنتھ صاحب دیاں سٹیکاں دھارمک کتاباں گرو گرنتھ صاحب دے کئی پاگ بھریاں پیاں میں کہ جی اتھے کی کردے ہو کہندے میرے کول گونے کمپیوٹر دا ہور تے کہندے میں چاہنا وا یہ قوم دے لکھے لگ جے کہندے پانچ سال ہو گئے نے گرو گرنتھ صاحب دے وچوں نا میں خزانہ کڈ کے نا انہیں فائلاں وکھائیاں جی پندرہ بھی ایک بنے انگلش ایک بنے پنجابی وہ کی انہیں کیتا ہے کہ گرو گرنتھ صاحب مان لو اتلے ہیں اگم جنیاں پنگتیاں جا گم آیا نا سب پنگتیاں ساریاں ادھر پنجابی جو ادھر
1: अगे अनंत जिन्या पंक्तियां च अनंत रूप च सिवत आई है वह इधर अगे उत्तम जिन्या पंक्तियां च उत्तम रूप च सिखो दी अपनी खोज कहिंदा जे तीन साल होर लगणगे मैनूं आखो सतनाम कहिंदा जे तीन साल लगणगे ते मैं चाहुंदा कि मरण तों पहले पहले आ जो कुछ गुण मैनूं मिले है ते गुरु ग्रंथ साहिब विचों ए बख्शीशां आल इंडिया विच किते कुछ करके जावां प्रकरणा द्वारा ध्यान देना अगम दा प्रकरण अनंत दा प्रकरण उत्तम दा प्रकरण नाम दा प्रकरण इस तरह प्रकरणा द्वारा उन्हें विचों सारी बड़ी बड़ी कल है बड़ी बड़ी पढ़ाई देखो जे रब ने गुण दिता है कोई वो चित करदा पिया किसे धर्म दे लेखे लग जाए आखो सतनाम भले दे लेखे लग जाए ऐसा चाओ पैदा करो ऐसा इनकलाब पैदा करो पहले ये अमरीका विच मैरीलैंड गुरुद्वारा सत्संग ते 60 बच्चियां दी अखां च अथरू सी कि शायद असी उंज कंप्यूटर ना सिख पाउंदे एक गुरु के लाल दी आत्मा बलवान हो गई चित कीता कुछ देवां हको सतनाम ये बख्शिश होंदी जी जदों तुहाडा चित कुछ देण ते करे उन्हें फिर आख्या कि जो मैनू गुरुद्वारे वालिआं ने प्यार दिता है मजबूरन मेरी बदली हो रही है मैं यतन करांगा जिथे जावा उत्थे भी वाहिगुरु मेरे कोलों इस गुण नूं रोटी तक ना रखे किसे दे भले लई सेवा लवे ये गुरु प्यारे ये भी निर्दन नूं पालना जे अपने गुण नूं दूजे दे भले लई अर्पण करना भावें डाक्टरी होवे भावें इंजीनियर होवे भावें कोई टीचर होवे भावें कोई साध संगत गुरबाणी जी दी शुद्ध होवे भावें जोड़ी जानदा होवे ਭਾਵੇਂ ਬਾਜਾ ਜਾਣਦਾ ਹੋਵੇ ਭਾਵੇਂ ਕੋਈ ਹੋਰ ਗੁਣ ਹੋਵੇ ਇਹ ਵੀ ਨਿਰਦਨ ਨੂੰ ਪਾਲਣਾ ਹੈ ਆਪਣੇ ਗੁਣ ਨੂੰ ਹੁਣ ਕਈ ਵੇਖੋ ਆ ਬਾਬਾ ਦੀਪ ਸਿੰਘ ਜੀ ਦਾ ਜ਼ਿਕਰ ਲਈਏ ਬਾਬਾ ਜੀ ਦੇ ਤਾਂ ਸਾਰੇ ਗੁਣ ਸੀ ਤੇ ਇੱਕ ਗੁਣ ਇਹ ਵੀ ਸੀ ਯੋਧੇ ਸੀ ਪਹਿਲਵਾਨ ਸੀ ਤੇ ਜੇ ਲੱਖੀ ਜੰਗਲ ਖਾਲਸਾ ਵਿੱਚ ਇੱਕ ਹਿੰਦੂ ਕਰਮ ਚੰਦ ਬਾਬਾ ਦੀਪ ਸਿੰਘ ਤੋਂ ਆਇਆ ਕਿ ਨਾਸਰ ਦੀਨ ਦੀ ਕੋਲ ਗੜੀ ਏ ਤੇ ਨਾਸਰ ਦੀਨ ਦੇ ਸਿਪਾਹੀ ਮੇਰੀ ਨੂੰਹ ਤੇ ਧੀ ਲੈ ਗਏ ਨੇ ਪੁੱਤਰ ਮਾਰ ਗਏ ਨੇ ਤੇ ਮੈਨੂੰ ਤੇ ਮੇਰੀ ਪਤਨੀ ਨੂੰ ਜ਼ਖਮੀ ਕਰ ਗਏ ਆਖੋ ਸਤਨਾਮ ਤੇ ਬਾਬਾ ਜੀ ਕਹਿਣ ਨਾ ਸਾਨੂੰ ਕੀ ਨਹੀਂ ਯੋਧੇ ਸੀ ਬਲਵਾਨ ਸੀ ਉਸ ਵੇਲੇ ਤੁਰ ਪਏ ਇਹ ਕੀ ਏ ਆਪਣੇ ਗੁਣ ਨੂੰ ਉਹਦੀ ਰਾਖੀ ਲਈ ਅਰਪਣ ਕਰਤਾ ਫਿਰ ਵੱਡੀ ਸਾਖੀ ਤੁਸੀਂ ਸੁਣੀ ਨਾਸਰਦੀਨ ਦੀ ਗੜੀ ਨੂੰ ਘੇਰਾ ਪਾਇਆ ਆਵਾਜ਼ ਦਿੱਤੀ ਕਿਉਂ ਬਾਬਾ ਜੀ ਬੜੇ ਸੂਝ ਸਮਝ ਕੇ ਕਦਮ ਰੱਖਣ ਵਾਲੇ ਗੁਰੂ ਕੇ ਲਾਲ ਹੋਏ ਨੇ ਕਿ ਨਾਸਰਦੀਨ ਇਹ ਜੰਗ ਟਲ ਸਕਦੀ ਏ ਅਗਰ ਤੂੰ ਨੂੰਹ ਤੇ ਧੀ ਸੁਰੱਖਿਅਤ ਵਾਪਸ ਦੇ ਦੇ ਜਦੋਂ ਉਹਨੇ ਵੇਖਿਆ ਸਾਰੀ ਗੜੀ ਦੇ ਆਲੇ ਦੁਆਲੇ ਰੰਗੇ ਹੋਏ ਸੂਰਮਿਆਂ ਦਾ ਪਹਿਰਾ ਜਿਨ੍ਹਾਂ ਦੇ ਚਿਹਰੇ ਤੇ ਨਾਮ ਦੀ ਲਾਲੀ ਏ ਪ੍ਰਭਾਵ ਪੈਂਦਾ ਨਾਮ ਵਿੱਚ ਗੁੜੁੰਦ ਹੋਈ ਰੂਹ ਦੇ ਦਰਸ਼ਨ ਕਰਨੇ ਹੋਰ ਗੱਲ ਏ ਘਰ ਤੋਂ ਕਲਪੇ ਹੋਏ ਦੇ ਦਰਸ਼ਨ ਕਰਨੇ ਹੋਰ ਗੱਲ ਏ ਜਦੋਂ ਨਾਮ ਦੀਆਂ ਗੁੜੁੰਦ ਰੂਹਾਂ ਦਰਸ਼ਨ ਕੀਤੇ ਪ੍ਰਭਾਵ ਪਿਆ ਕਹਿੰਦੇ ਮੂੰਹ ਚ ਘਾ ਪਾ ਕੇ ਤੇ ਚਿੱਟਾ ਝੰਡਾ ਲੈ ਕੇ ਬਾਹਰ ਆ ਗਿਆ ਇਹਨੂੰ ਨਿਸ਼ਾਨੀ ਕਹਿੰਦੇ ਨੇ ਹਾਰ ਦੀ ਉਹ ਨੂੰਹ ਧੀ ਸੁਰੱਖਿਅਤ ਵਾਪਸ ਕੀਤੀ ਅਗਾਂਹ ਤੋਂ ਮਾਫੀ ਮੰਗੀ ਹੁਣ ਕੀ ਕਹੋਗੇ ਇਹ ਵੀ ਨਿਰਦਨ ਨੂੰ ਪਾਲਣਾ ਹੈ ਆਪਣੇ ਗੁਣ ਨੂੰ ਬਾਬਾ ਜੀ ਬਲਵਾਨ ਸੀ ਯੋਧੇ ਸੀ ਇੱਕ ਗਰੀਬ ਦੀ ਨੂੰਹ ਧੀ ਦੀ ਰਾਖੀ ਲਈ ਆਖ
2: ਸਤਨਾਮ
1: ਖਾਲਸਾ ਜੀ ਇਹ ਪੰਜਵਾਂ ਨਿਰਦਨ ਨੂੰ ਪਾਲਣਾ ਆਪਣੇ ਗੁਣ ਨੂੰ ਰੋਟੀਆਂ ਤੱਕ ਸੀਮਤ ਨਾ ਰੱਖਣਾ ਕਿਸੇ ਦੇ ਭਲੇ ਲਈ ਵਰਤਣਾ ਆਓ ਇਹ ਪੰਕਤੀਆਂ ਪੜ੍ਹੋ ਉਸ ਤੋਂ ਬਾਅਦ ਸਮਾਪਤੀ ਹੈ।

ਇਹ ਅਮੁੱਲ ਅਨਮੋਲ ਤੇ ਦਰਗਾਹੀ ਬਾਣੀ ਦਾ ਕੀਰਤਨ ਅਤੇ ਸਮਾਜ ਸੁਧਾਰ ਜੀਵਨ ਜੁਗਤ ਅਤੇ ਅਧਿਆਤਮਕ ਵਿਚਾਰਾਂ ਭਾਈ ਗੁਰ ਇਕਬਾਲ ਸਿੰਘ ਗੁਰਦੁਆਰਾ ਮਾਤਾ ਕੌਲਾਂ ਜੀ ਵਾਲੇ ਤਿਨਾਂ ਦੀ ਰਚਨਾ ਤੋਂ ਸਰਵਣ ਕਰ ਰਹੇ ਸੀ। ਭਾਈ ਸਾਹਿਬ ਤੋਂ ਗੁਰੂ ਨਾਨਕ ਪਾਤਸ਼ਾਹ ਜੀ ਨਿਸ਼ਕਾਮ ਸੇਵਾ ਲੈ ਰਹੇ ਹਨ। ਆਪ ਸੰਗਤ ਦੀ ਦਿੱਤੀ ਮਾਇਆ ਰੂਪੀ ਸੇਵਾ ਨਾਲ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਜੰਡਿਆਲਾ ਗੁਰੂ ਬਰੇਲੀ ਤੇ ਦਿੱਲੀ ਜਮਨਾ ਪਾਰ ਵਿਧਵਾ ਬੀਬੀਆਂ ਦੇ ਕੇਂਦਰ ਚੱਲ ਰਹੇ ਹਨ। ਇਸ ਦੇ ਨਾਲ ਹੀ ਦੇਹਰਾਦੂਨ, ਲੁਧਿਆਣਾ, ਜੰਡਿਆਲਾ ਗੁਰੂ ਤੇ ਅੰਮ੍ਰਿਤਸਰ ਵਿਚ ਹਸਪਤਾਲ ਦੇ ਰੂਪ ਵਿਚ ਸੇਵਾ ਅਤੇ ਹੋਰ 46 ਜਗ੍ਹਾ ਧਾਰਮਿਕ ਤੇ ਸਮਾਜਿਕ ਸੇਵਾ ਚੱਲ ਰਹੀ ਹਨ। ਹਰ ਪਲ, ਹਰ ਘੜੀ, ਹਰ ਪੱਖ ਤੋਂ ਆਪ ਸੰਗਤ ਦੀ ਅਸੀਸ।

ਸ਼ਬਦ ਰਤਨ ਜਿਸ ਮਨ ਲਗਾ ਹੋਆ ਸੁਆ ਸ਼ਬਦ ਸੇ ਤੇ ਮਨ ਮੇਰਾ ਸ਼ਬਦ ਸੇ।

ਸਤਿਕਾਰਯ ਉਸਤਾਦ ਸਿੰਘ ਜੀ, ਕਲਿਆਣ ਤੇ ਬੇਸਤ ਤੇ ਸ਼ਬਦ ਮੇਰੇ ਲਾਲ ਕੀ ਸੋਭਾ ਆਪ ਨੂੰ ਸੁਣਾ ਰਹੇ ਹਾਂ। ਲੇਕਿਨ ਇਸ ਤੋਂ ਪਹਿਲਾਂ ਰਾਕੇਸ਼ ਜੀ ਅੰਦਰ ਸ਼ਬਦ ਗਾਇਨ ਕੀਤਾ ਹੈ, ਮੈਂ ਧੰਨਵਾਦ ਦੀ ਆਪ ਜੀ ਸੰਗਤਾਂ ਨੇ ਟਿਕਾਪੁਰ ਬੈਠ ਕੇ ਸਰਵ ਕੀਤਾ ਹੈ। ਦੂਸਰਾ ਸ਼ਬਦ ਆਰੰਭ ਹੋ ਰਿਹਾ ਜੀ।

ਸੱਚਾ ਨਾਮ ਹੈ ਪਰਮੇਸ਼ਰ ਦਾ। ਤਿੰਨਾ ਦਰਿਆਵਾਂ ਗੁਰਮੁਖਾਂ ਨੂੰ ਕਿ ਭਲੇ ਪੁਰਸ਼ਾਂ ਨੂੰ, ਜਿਹੜੇ ਭਲੇ ਪੁਰਸ਼ ਨੇ ਉਹਨਾਂ ਨਾਲ ਦੋਸਤੀ ਕਰ ਜਿਨ੍ਹਾਂ ਦੇ ਮਨ ਵਿਚ ਮੁੱਖ ਵਿਚ ਸੱਚਾ ਪਰਮੇਸ਼ਰ ਦਾ ਨਾਮ। ਉਹਨਾਂ ਨਾਲ ਕੀ ਦੋਸਤੀ ਕਰਨੀ ਜਿਹੜੇ ਅੰਦਰੋਂ ਬਾਹਰੋਂ ਝੂਠ ਦੇ ਨਾਲ ਲਿਬੜੇ ਹੋਏ ਨੇ। ਦੋਸਤੀ ਕਰਨੀ ਗੁਰਮੁਖ

ਚੰਗੇ ਆਦਮੀ ਨਾਲ ਦੋਸਤੀ ਕਰੀਏ, ਚੰਗੀਆਂ ਗੱਲਾਂ ਦੱਸੇਗਾ। ਮਾੜੇ ਆਦਮੀ ਨਾਲ ਦੋਸਤੀ ਕਰਾਂਗੇ, ਗੱਲਾਂ ਵੀ ਮਾੜੀਆਂ ਕਰੇਗਾ ਤੇ ਲੈ ਕੇ ਵੀ ਮਾੜੇ ਪਾਸੇ ਜਾਏਗਾ।

ਘਰਾਂ ਤੋਂ ਲੋਕ ਗੜ ਸ਼ੰਕਰ ਆਉਣ ਲੱਗ ਪਏ, ਲੰਗਰ ਛਕਦੇ ਨੇ, 2 ਸਾਲ ਦਾ ਸਵਰਗ ਲੈ ਕੇ ਤੁਰੀ ਜਾਂਦੇ, ਜੋਗੀ ਵੀ ਖੁਸ਼, ਆਉਣ ਵਾਲੇ ਲੋਕੀ ਵੀ ਖੁਸ਼ ਕਿ ਲੰਗਰ ਛਕ ਲਿਆ ਹੁਣ 2 ਸਾਲ ਦਾ ਸਵਰਗ।

ਆਕੇ ਲੰਗਰ ਛਕ ਗਏ ਪਰ ਇੱਕ ਆਦਮੀ ਬੜਾ ਹੰਕਾਰੀ ਜਾਪਦੇ ਉਹ ਲੰਗਰ ਛਕਣ ਵਾਸਤੇ ਨਹੀਂ

ਧੰਨ ਗੁਰੂ ਅਰਜਨ ਸਾਹਿਬ ਦਾ ਬਖਸ਼ਿਆ ਹੋਇਆ ਸਿੱਖ। ਜੋਗੀ ਕਹਿਣ ਲੱਗਾ, ਅੱਛਾ ਤਿਲ ਕੋ ਲੰਗਰ ਛਕਣ ਵਾਸਤੇ ਨਹੀਂ ਆਇਆ? ਸਿਆਣੇ ਕਹਿੰਦੇ ਨੇ ਸਾਰਾ ਦਿਨ ਮਿੱਠਾ ਖਾਂਦੇ ਰਹੋ, ਸ਼ਾਮ ਨੂੰ ਥੋੜਾ ਜਿਹਾ ਕੌੜਾ ਖਾ ਲੋ। ਸਾਰਾ ਦਿਨ ਦਾ ਖਾਧਾ ਹੋਇਆ ਜਿਹੜਾ ਮਿੱਠਾ ਹੈ ਉਹਦਾ ਸਵਾਦ ਗੁਆਚ ਜਾਂਦਾ ਹੈ ਤੇ ਕੌੜਾ ਯਾਦ ਰਹਿ ਜਾਂਦਾ। ਇੰਨੇ ਲੋਕ ਆ ਕੇ ਲੰਗਰ ਛਕ ਗਏ, ਉਹਦੀ ਖੁਸ਼ੀ ਹੋਈ, ਪਰ ਜਦੋਂ ਪਤਾ ਲੱਗਾ ਭਾਈ ਬਿਲਕੁਲ ਨਹੀਂ ਆਇਆ ਤੇ ਜਿੰਨੇ ਲੋਕ ਲੰਗਰ ਛਕ ਗਏ ਸੀ ਉਹਨਾਂ ਦਾ ਖਿਆਲ ਭੁੱਲ ਗਿਆ। ਭਾਈ ਬਿਲਕੁਲ ਮਨ ਵਿਚ ਰੜਕਣ ਲੱਗ ਪਿਆ ਕਿ ਇਹਨੇ ਕਿਉਂ ਨੀ ਲੰਗਰ ਛਕਿਆ, ਇਹਨੂੰ ਵੀ ਮੈਂ ਲੰਗਰ ਛਕਾ।

ਪਾਏ ਤੇਲਗੂ ਦੇ ਘਰ ਚਲੇ ਗਏ। ਬੂਆ ਖੜਕਾਇਆ, ਭਾਈ ਤੇਲਗੂ ਜੀ ਨੇ ਬੂਆ ਖੋਲਿਆ। ਚੇਲੇ ਕਹਿਣ ਲੱਗੇ, ਭਾਈ ਤੇਲਗੂ

ਭਾਈ ਤਿਰਕੂ ਨੇ ਸੁਣੇ, ਸੁਣ ਕੇ ਕਹਿਣ ਲੱਗੇ ਤੁਹਾਡਾ ਜੋਗੀ ਮੈਨੂੰ 4 ਸਾਲ ਦਾ ਸਵਰਗ ਦੇਵੇਗਾ। ਚੇਲੇ ਕਹਿਣ ਲੱਗੇ ਹਾਂ। ਭਾਈ ਤਿਲਕੂ ਕਹਿਣ ਲੱਗੇ ਆਪਣੇ ਜੋਗੀ ਨੂੰ ਕਹੋ ਮੈਨੂੰ ਸਵਰਗ ਦੀ ਲੋੜ ਕੋਈ ਨਹੀਂ ਤੇ ਬੂਹਾ ਬੰਦ ਕਰ ਲਿਆ।

ਭਾਈ ਸਾਹਿਬ ਕਹਿਣ ਲੱਗੇ ਮੈਨੂੰ ਸਵਰਗ ਦੀ ਲੋੜ ਨਹੀਂ, ਫਿਰ ਬੂਆ ਬੰਦ ਕਰ ਲੈ। ਚੇਲੇ ਵਾਪਸ ਆਏ, ਜੋਗੀ ਕਹਿਣ ਲਗਾ ਇੱਕ ਵਾਰੀ ਫੇਰ ਜਾਓ, ਤਿਲਕੂ ਨੂੰ ਆਖੋ

ਪਰ ਭਾਈ ਤਿਲਕੂ ਉਹਨਾਂ ਦਾ ਮਨ ਗੁਰੂ ਨਾਲ ਜੁੜੇ ਤੇ ਜਿਹਦਾ ਮਨ ਗੁਰੂ ਨਾਲ ਜੁੜਿਆ ਹੋਵੇ ਇਹੋ ਜਿਹੀਆਂ ਚੀਜ਼ਾਂ ਲਾਗੇ ਨਹੀਂ ਆਉਂਦੀਆਂ। ਉਹ ਭੂਤ ਪ੍ਰੇਤ ਬਥੇਰਾ ਰੌਲਾ ਪਾਉਂਦੇ ਨੇ, ਭਾਈ ਤਿਲਕੂ ਬੂਹਾ ਖੋਲ ਲੰਗਰ ਖਾ ਨਹੀਂ ਤੇ ਤੈਨੂੰ ਮਾਰਦੇ ਆਂਗੇ। ਹੁਣ ਜਿਸ ਗੁਰੂ ਦੀ ਓਟ ਭਾਈ ਤਿਲਕੂ ਨੇ ਲਈ ਉਹ ਗੁਰੂ ਭਾਈ ਤਿਲਕੂ ਦੀ ਰੱਖਿਆ ਕਰ ਰਿਹਾ। ਉਹਨਾਂ ਭੂਤਾਂ ਪ੍ਰੇਤਾਂ ਨੂੰ ਕੋਈ ਇਹੋ ਜਿਹੀ ਚੀਜ਼ ਪੈਂਦੀ ਹੈ ਜਿਹੜੀ ਚੁੱਕ ਕੇ ਪਿਛਾਂ ਸੁੱਟ ਦਿੰਦੀ।

ਅੱਗੇ ਨਹੀਂ ਜਾਣ ਦਿੰਦੀ, ਚੁੱਕ ਕੇ ਪਿਛਾ ਸੁੱਟ ਦਿੰਦੀ। ਉਹ ਸ਼ਕਤੀ ਹੈ ਨਾਮ ਦੀ, ਕਿਉਂਕਿ ਜਿੱਥੇ ਨਾਮ ਹੋਵੇ ਉੱਥੇ ਇਹ ਚੀਜ਼ ਅਸਰ ਨਹੀਂ ਕਰਦੀ। ਹੁਣ ਇਹ ਭੂਤ ਪ੍ਰੇਤ ਥੱਕ ਕੇ ਵਾਪਸ ਆ ਗਏ। ਜੋਗੀ ਨੂੰ ਕਹਿਣ ਲੱਗੇ, ਸਾਡਾ ਵਸ ਨਹੀਂ ਚੱਲਦਾ।

ਪਾਏ ਤਿਲਕੂ ਦੇ ਘਰ ਜਾ ਪਹੁੰਚਿਆ ਬੂਹਾ ਖੜਕਾਇਆ ਪਾਏ ਤਿਲਕੂ ਦਰਵਾਜ਼ਾ ਖੋਲ ਜੋਗੀ ਆਪ ਤੇਰੇ ਦੁਆਰੇ ਆਇਆ ਪਰ ਹੁਣ ਪਾਏ ਤਿਲਕੂ ਨੇ ਬੂਹਾ ਨਹੀਂ ਖੋਲਿਆ ਫਿਰ ਕਿਹਾ ਪਾਏ ਤਿਲਕੂ ਬੂਹਾ ਖੋਲ ਜੋਗੀ ਆਪ ਤੇਰੇ ਦੁਆਰੇ ਚੱਲ ਕੇ ਆਇਆ ਹੈ ਚੱਲ ਕੇ ਲੰਗਰ ਛਕ ਮੈਂ ਤੈਨੂੰ ਸਾਰੀ ਜ਼ਿੰਦਗੀ ਦਾ ਸਵਰਗ ਦਿਆਂਗਾ ਭਾਈ ਸਾਹਿਬ ਨੇ ਬੂਹਾ

ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਹੈ ਉਹ ਸੁਖ ਸਵਰਗ ਵਿਚ ਕਿੱਥੇ? ਉਹ ਸਵਰਗ ਜਿਹੜਾ ਸਵਰਗ ਤੂੰ ਕਹਿ ਰਹੇ, ਮੈਨੂੰ ਸਵਰਗ ਦੀ ਲੋੜ ਨਹੀਂ, ਮੇਰਾ ਸਵਰਗ ਗੁਰੂ ਦੇ

ਕਿਹੜਾ ਐਸਾ ਗੁਰੂ ਏ ਜਿਹਦੇ ਚਰਨਾਂ ਨਾਲ ਤੂੰ ਜੁੜ ਕੇ ਸਵਰਗ ਦੀ ਪਰਵਾਹ ਨਹੀਂ ਕਰਦਾ। ਭਾਈ ਤਿਲਕੂ ਜੀ ਕਹਿਣ ਲੱਗੇ, ਮੇਰੇ ਗੁਰੂ ਮੇਰੇ ਨਹੀਂ ਤੇ ਸਾਰਿਆਂ ਦੇ ਸਾਂਝੇ ਨੇ।

ਉੱਥੇ ਅੰਮ੍ਰਿਤਸਰ ਰਹਿੰਦੇ। ਜੋਗੀ ਨੇ ਕਿਹਾ ਦਿਲ ਕੋ ਚੱਲ ਫਿਰ ਮੈਨੂੰ ਆਪਣੇ ਗੁਰੂ ਕੋਲ ਲੈ ਚੱਲ। ਭਾਈ ਦਿਲ ਕੋ ਜੀ ਨੂੰ ਖੁਸ਼ੀ

ਕੁਝ ਸ਼ਰਧਾਲੂ ਕੁਝ ਸੱਚ ਦੇ ਝੂਠ ਦਾ ਨਿਸ਼ਤਾਰਾ ਦੇਖਣ ਵਾਲੇ ਬੜਾ ਭਾਰੀ ਸੰਗ ਹੋ ਗਿਆ ਇਹ ਸਾਰੇ ਲੋਕ ਗੜ ਸ਼ੰਕਰ ਤੋਂ ਸ੍ਰੀ ਅੰਮ੍ਰਿਤਸਰ ਵੱਲ ਤੁਰ

ਸਿਆਣੇ ਕਹਿੰਦੇ ਨੇ ਦੋਸਤੀ ਵੀ ਦੇਖ ਕੇ ਪਾਣੀ ਚਾਹੀਦੀ। ਸੋਚਣਾ ਚਾਹੀਦਾ ਜਿਹਦੇ ਨਾਲ ਮੈਂ ਦੋਸਤੀ ਕਰਨ ਲੱਗਾ ਇਹ ਮੇਰੀ ਦੋਸਤੀ ਦੇ ਲਾਇਕ ਹੈ ਕਿ ਨਹੀਂ, ਕਿਧਰੇ ਇਹ ਤਾਂ ਨਹੀਂ ਅੱਜ ਜਿਹਦੇ ਨਾਲ ਮੈਂ ਦੋਸਤੀ ਕਰਨ ਲੱਗਾ ਕੱਲ ਇਹਦੇ ਕੋਲ ਮੈਨੂੰ ਨੁਕਸਾਨ ਉਠਾਉਣਾ ਪਵੇ। ਇਸੇ ਵਾਸਤੇ ਕਿਹਾ ਤਿਤ ਜਾਏ ਬਹੁ ਸਤ ਸੰਗਤੀ ਜਿੱਥੇ ਹਰ ਕਾ ਨਾਮ ਬਿਲੋਈਏ ਉੱਥੇ ਜਾ ਕੇ ਬੈਠੋ।

ਲੱਕੜਾਂ ਇਕੱਠੀਆਂ ਕਰਕੇ ਪਿੰਡ ਆ ਕੇ ਵੇਚਦਾ ਸੀ ਤੇ ਆਪਣਾ ਗੁਜ਼ਾਰਾ ਕਰਦਾ ਸੀ। ਇੱਕ ਦਿਨ ਲੱਕੜਾਂ ਇਕੱਠੀਆਂ ਕਰਨ ਵਾਸਤੇ ਜੰਗਲ ਚ ਗਿਆ। ਉਸਨੇ ਦੇਖਿਆ ਇੱਕ ਰਿੱਛ

ਅੱਗੇ ਕਿਵੇਂ ਜਾਵਾਂ? ਤੇਰੇ ਚ ਕਿਧਰੇ ਮੈਨੂੰ ਮਾਰ ਹੀ ਨਾ ਦੇ ਦੇ। ਇਹ ਡਰਦਾ ਦੂਰ ਖਲੋਤਾ ਹੈ, ਉਹ ਜਿਹੜਾ ਰਿੱਛ ਸੀ ਦਰਖਤ ਥੱਲੇ ਬੈਠਾ ਹੋਇਆ, ਉਹਦੇ ਪੈਰ ਦੇ ਵਿੱਚ ਇੱਕ ਬੜਾ ਵੱਡਾ ਕੰਡਾ ਚੁਭਿਆ ਸੀ, ਖੂਨ ਵਗ ਰਿਹਾ, ਉਹ ਆਪ ਕੱਢ ਸਕਦਾ ਨਹੀਂ ਸੀ। ਉਹ ਭਾਲੂ, ਉਹ ਰਿੱਛ ਬੜਾ ਦੁਖੀ ਸੀ। ਇਸ ਆਦਮੀ ਨੇ ਉਹਦੇ ਪੈਰ ਵੱਲ ਦੇਖਿਆ, ਲਹੂ ਵਗ ਰਿਹਾ। ਉਸ ਰਿੱਛ ਵੱਲ ਦੇਖਿਆ ਜਿਹਦੀਆਂ ਅੱਖਾਂ ਦੇ ਵਿੱਚ ਦਰਦ ਹੈ। ਉਹ ਇਸ ਆਦਮੀ ਵੱਲ ਤਰਸ ਭਰੀ ਨਿਗਾਹ ਨਾਲ ਦੇਖ ਰਿਹਾ ਕਿ ਇਹ ਮੇਰੇ ਵੱਲ ਆਵੇ, ਇਹ ਮੇਰਾ ਕੰਡਾ ਕੱਢੇ। ਇਹ ਆਦਮੀ ਅੱਗੇ ਹੋਇਆ, ਇਹਨੇ ਜਾ ਕੇ ਉਹਦੇ ਪੈਰ ਵਿੱਚੋਂ ਕੰਡਾ ਕੱਢ ਦਿੱਤਾ, ਪੈਰ ਦੀ ਪੱਟੀ ਬੰਨ ਦਿੱਤੀ। ਉਹ ਰਿਸ਼ ਬੜਾ ਖੁਸ਼ ਹੋਇਆ, ਹੁਣ ਦੋਨਾਂ ਦੀ ਦੋਸਤੀ ਹੋ ਗਈ। ਉਹ ਆਦਮੀ ਰੋਜ਼ ਲੱਕੜਾਂ ਇਕੱਠੀਆਂ ਕਰਕੇ ਵੇਚਿਆ ਕਰਦਾ ਸੀ, ਹੁਣ ਜਦੋਂ ਵੀ ਉਹਨੇ ਜੰਗਲ ਵਿੱਚ ਜਾਣਾ, ਭਾਲੂ ਨੇ ਲੱਕੜਾਂ ਇਕੱਠੀਆਂ ਕਰਕੇ ਰੱਖ ਦੇਣੀਆਂ, ਉਹਨੇ ਚੁੱਕ ਕੇ ਲੱਕੜਾਂ ਪਿੰਡ ਆ ਕੇ ਵੇਚ ਦੇਣੀਆਂ, ਬੜੇ ਪੈਸੇ ਕਮਾ ਲਏ। ਇੱਥੋਂ ਤੱਕ ਤਾਂ ਠੀਕ ਰਿਹਾ, ਇਹਨੇ ਭਲਾ ਕੀਤਾ, ਅਗੋਂ ਨੇ ਵੀ ਇਹਦੀ ਮਦਦ ਕੀਤੀ। ਇੱਕ ਦਿਨ ਐਸਾ ਹੋਇਆ, ਲੱਕੜਾਂ ਲੈਣ ਵਾਸਤੇ ਜੰਗਲ ਚ ਗਿਆ, ਭਾਲੂ ਨੇ ਲੱਕੜਾਂ ਇਕੱਠੀਆਂ ਕਰਕੇ ਰੱਖ ਦਿੱਤੀਆਂ ਸਨ। ਅੱਗੇ ਤੇ ਲੱਕੜਾਂ ਲੈ ਕੇ ਵਾਪਸ ਆ ਜਾਂਦਾ ਸੀ। ਕਹਿਣ ਲੱਗਾ, ਕਿਉਂ ਨਾ ਕੁਝ ਘੜੀਆਂ ਆਰਾਮ ਕਰ ਲੋ, ਇਹ ਦਰਖਤ ਥੱਲੇ ਲੰਮਾ ਪੈ ਗਿਆ ਤੇ ਭਾਲੂ ਜਿਹੜਾ ਸੀ ਇਹਦੇ ਸਰਾਣੇ ਬਹਿ ਗਿਆ।

ਇਹਦੇ ਮੂੰਹ ਤੇ ਆ ਕੇ ਬਹਿ ਗਈ। ਹੁਣ ਜਦੋਂ ਆਦਮੀ ਸੁੱਤਾ ਹੋਵੇ ਮੱਖੀ ਆ ਕੇ ਮੂੰਹ ਤੇ ਬਹਿ ਜਾਏ ਜਾਂ ਨੱਕ ਤੇ ਬਹਿ ਜਾਏ ਕੁਦਰਤੀ ਗੱਲ ਹੈ, ਖੁਰਕ ਤਾਂ ਜ਼ਰੂਰ ਹੋਵੇਗੀ। ਇਸ ਨੇ ਇੱਕ ਵਾਰੀ ਤਾਂ ਆਪਣੇ ਹੱਥ ਦੇ ਨਾਲ ਮੱਖੀ ਹਟ

ਫਿਰ ਸੌਂਗੇ। ਹੁਣ ਭਾਲੂ ਦੇਖ ਰਿਹਾ ਸੀ ਕਿ ਮੇਰੇ ਦੋਸਤ ਨੂੰ ਮੱਖੀ ਤੰਗ ਕਰਦੀ। ਹੁਣ ਜਦੋਂ ਦੁਬਾਰਾ ਮੱਖੀ ਆ ਕੇ ਮੂੰਹ ਤੇ ਬੈਠੀ ਤੇ ਭਾਲੂ ਨੇ ਉਸੇ ਤਰ੍ਹਾਂ ਹੱਥ ਹਿਲਾ ਦਿੱਤਾ ਤੇ ਮੱਖੀ ਉੱਡ ਗਈ। ਦੁਬਾਰਾ ਫਿਰ ਮੱਖੀ ਆ ਕੇ ਬਹਿ ਗਈ। ਇਹ ਕੁਦਰਤੀ ਗੱਲ ਹੈ ਕਿ ਮੱਖੀ ਨੂੰ ਜਿੱਥੋਂ ਹਟਾਓ ਉੱਡ ਕੇ ਦੁਬਾਰਾ ਫਿਰ ਉੱਥੇ ਆ ਕੇ ਬਹਿੰਦੀ। ਮੱਖੀ ਦੁਬਾਰਾ ਆ ਕੇ ਫਿਰ ਉਹਦੇ ਮੂੰਹ ਤੇ ਬਹਿ ਗਈ। ਹੁਣ ਭਾਲੂ ਨੂੰ ਗੁੱਸਾ ਚੜਿਆ, ਕਹਿਣ ਲੱਗਾ ਮੇਰੇ ਯਾਰ ਨੂੰ ਸੌਣ ਨਹੀਂ ਦਿੰਦੀ। ਹੁਣ ਉਹ ਆਪਣੀ ਜਗ੍ਹਾ ਭਲਾ ਕਰ ਰਿਹਾ ਕਿਉਂਕਿ ਸਮਝ ਨਹੀਂ ਪੂਰੀ ਕਿ ਮੈਂ ਕੀ ਕਰਨ ਲੱਗਾ। ਭਾਲੂ ਮਨ ਵਿਚ ਕਹਿੰਦਾ ਕਿ ਉਹਨਾਂ ਮੱਖੀ ਨੂੰ ਹੀ ਮਾਰਦੇ ਆ, ਘੜੀ ਮੁੜੀ ਆ ਕੇ ਬਹਿੰਦੀ। ਮੱਖੀ ਆ ਕੇ ਉਸ ਆਦਮੀ ਦੇ ਮੂੰਹ ਤੇ ਜਦੋਂ ਬੈਠੀ ਉਹਨੇ ਜ਼ੋਰ ਦੀ ਪੰਜਾ ਮਾਰਿਆ ਤੇ ਮੱਖੀ ਤੇ, ਪਰ ਮੱਖੀ ਉੱਡ ਗਈ ਉਹਦੇ ਮੂੰਹ ਤੇ ਵੱਜਾ ਤੇ ਮੂੰਹ ਦੇ ਦੰਦ ਸਾਰੇ ਬਾਹਰ ਨਿਕਲ ਆਏ, ਮੱਥਾ ਵੀ ਸਾਰਾ ਭੱਜ ਗਿਆ ਤੇ ਪ੍ਰਾਣ ਉੱਡ ਗਏ, ਖਤਮ ਹੋ ਗਏ। ਦੋਸਤੀ ਕੀਤੀ ਪਰ ਉਹ ਦੋਸਤੀ ਇਹਦੀ ਜਾਨ ਲੈ ਕੇ ਬਹਿ ਗਈ। ਸਿਆਣੇ ਕਹਿੰਦੇ ਨੇ ਦੋਸਤੀ ਉੱਥੇ ਕਰੋ ਜਿੱਥੇ ਨਿਭਾ ਸਕੋ ਤੇ ਨਿਭ ਸਕੇ। ਦੋਸਤੀ ਉਹਦੇ ਨਾਲ ਕਰੋ ਜਿਹਦੇ ਕੋਲੋਂ ਨੁਕਸਾਨ ਨਾ ਉਠਾਉਣਾ ਪਵੇ। ਇਹ ਠੀਕ ਹੈ ਕਿ ਭਲਾ ਕਰੋ, ਭਲਾ ਕਰੋ ਜ਼ਰੂਰ, ਪਰ ਜੇ ਭਲੇ ਦੀ ਉਮੀਦ ਕਰਨੀ ਇਹ ਵੀ ਮੇਰੇ ਨਾਲ ਭਲਾ ਕਰੇ ਤਾਂ ਉੱਥੇ ਭਲਾ ਕਰੋ ਜਿੱਥੇ

ਪਰ ਇੱਥੇ ਆ ਕੇ ਗੱਲਾਂ ਦਾ ਢੰਗ ਬਦਲੀ ਹੋ ਗਿਆ। ਜੋਗੀ ਕਹਿਣ ਲੱਗਾ, ਤਿਲਕੂ ਤੂੰ ਆਪਣੇ ਗੁਰੂ ਦੀ ਸਿਫਤ ਬੜੀ ਕੀਤੀ, ਬੜੇ ਗੁਣ ਦੱਸੇ ਨੇ ਆਪਣੇ ਗੁਰੂ ਦੇ, ਪਰ ਇੱਕ ਗੱਲ ਦੱਸ, ਤੇਰੇ ਜਿਸ ਗੁਰੂ ਵਿਚ ਇੰਨੀਆਂ ਸਿਫਤਾਂ ਇੰਨੀਆਂ ਵਡਿਆਈਆਂ ਨੇ, ਉਸ ਗੁਰੂ ਦੀ ਉਮਰ ਕਿੰਨੀ ਕੁ ਹੈ? ਭਾਈ ਤਿਲਕੂ ਕਹਿਣ ਲੱਗੇ, ਪਿਤਾ ਕਾ ਜਨਮ ਕੇ ਜਾਣੇ ਪੂਤ, ਦੁਨੀਆਂ ਦੇ

40-45 ਸਾਲ ਦਾ ਗੱਭਰੂ ਨੌਜਵਾਨ ਗੁਰੂ, ਮੇਰੀ ਉਮਰ 100 ਸਾਲ ਤੋਂ ਉੱਤੇ, ਰਿਧੀਆਂ ਸਿੱਧੀਆਂ ਦਾ ਮੈਂ ਮਾਲਕ, ਨੌਜਵਾਨ ਗੁਰੂ ਨੂੰ ਜਾ ਕੇ ਮੱਥਾ ਟੇਕਾਂਗਾ? ਇਹ ਨਹੀਂ ਹੋ ਸਕਦਾ, ਮੈਂ ਵਾਪਸ ਚੱਲਿਆ। ਨਾਲ ਆਏ ਲੋਕਾਂ ਨੇ ਸਮਝਾਇਆ, ਅੱਜ ਤੂੰ ਅੱਗੇ ਆ ਗਏ, ਦਰਸ਼ਨ ਕਰਕੇ ਜਾ, ਦਿਲ ਕਰੇਗਾ ਮੱਥਾ ਟੇਕੀ, ਦਿਲ ਕਰੇਗਾ ਨਾ ਟੇਕੀ, ਤੈਨੂੰ ਕਿਹੜਾ ਕਿਸੇ ਨੇ ਧੱਕੇ ਨਾਲ ਫੜ ਕੇ ਮੱਥਾ

ਕੋਈ ਵੀ ਸਾਡੇ ਮੱਥੇ ਨਾ ਲੱਗੇ। ਸ਼ਿਆਮਾਨਾ ਸਿੱਖਾਂ ਨੇ ਲਾ ਦਿੱਤਾ ਵਿਚਕਾਰ ਇੱਕ ਕਨਾਤ ਲਾ ਦਿੱਤੀ ਕਿ ਜਿੰਨੇ ਵੀ ਲੋਕ ਗੜ ਸ਼ੰਕਰ ਤੋਂ ਆਏ

ਗੁਰ ਸਾਹਿਬ ਜੀ ਕਹਿੰਦੇ ਨੇ ਗੁਰ ਸਤਗੁਰ ਬੋਹਲ ਹਰ ਨਾਮ ਕਾ ਵਡ ਭਾਗੀ ਸਿੱਖ ਗੁਣ ਸਾਂਝ।

ਇਨਾਮ ਦਾ ਬੋਲ ਹੈ। ਜਿਹੜੇ ਸਿੱਖ ਨੇ ਪਿਆਰੇ ਨੇ ਉਹ ਗੁਰੂ ਦੇ ਬੋਲ ਦੇ ਕੋਲ ਆ ਕੇ ਬਹਿੰਦੇ ਨੇ, ਨਾਮ ਦੇ ਬੋਲ ਦੇ ਕੋਲ, ਤੇ ਗੁਰੂ ਦੇ ਗੁਣਾਂ ਦੀ ਵਿਚਾਰ ਕਰਦੇ ਨੇ, ਨਾਮ ਦੇ ਨਾਲ ਝੋਲੀਆਂ ਭਰਦੇ ਨੇ। ਉਹਨਾਂ ਗੁਰਸਿੱਖਾਂ

ਹੋਣ ਡੁੱਬੀ ਕਿ ਹੁਣ ਡੁੱਬੀ ਮਲਾ ਕਹਿਣ ਲੱਗਾ ਜੇ ਕੋਈ ਆਦਮੀ ਆਪਣੀ ਬਲੀ ਦੇਵੇ ਤਾਂ ਹੀ ਤੂਫਾਨ ਬੰਦ ਹੋਵੇਗਾ। ਹੁਣ ਸਾਰੇ ਲੋਕ ਇੱਕ ਦੂਸਰੇ ਵੱਲ ਦੇਖਣ ਲੱਗ ਪਏ ਕਿ ਕਿਹੜਾ ਬਲੀ ਦਿੰਦੇ। ਮੈਂ ਭਗਵੇ ਕੱਪੜੇ ਪਾਏ ਸਨ,

ਗੁਰੂ ਸਾਹਿਬਾਂ ਦੇ ਹੱਥ ਵਿਚ ਕੰਨ ਦਾ ਕੱਟਿਆ ਹੋਇਆ ਟੁਕੜਾ ਤੇ ਵਿਚ ਸੋਨੇ ਦਾ ਮੰਦਰ। ਜੋਗੀ ਹੈਰਾਨ ਹੋ ਗਿਆ, ਉਹ ਕੰਨ ਦਾ ਟੁਕੜਾ ਹੱਥ ਵਿਚ ਫੜ ਲਿਆ, ਉਲਟ ਪੁਲਟ ਕੇ ਦੇਖਦਾ, ਕਹਿੰਦਾ ਮਹਾਰਾਜ ਹਾਂ ਇਹ ਸੋਨੇ ਦਾ ਮੰਦਰ ਉਹੋ ਹੀ ਹੈ। ਸਾਹਿਬ ਜੀ ਕਹਿਣ ਲੱਗੇ ਇਸ ਤਰ੍ਹਾਂ ਕੀ ਪਤਾ ਲੱਗੇਗਾ, ਕੰਨ ਦੇ ਨਾਲ ਲਗਾ ਕੇ ਦੇਖ। ਜਦੋਂ ਟੁਕੜਾ ਕੰਨ ਦੇ ਨਾਲ ਲਗਾਇਆ ਤਾਂ ਨਾਲ ਹੀ ਜੁੜ ਗਿਆ। ਬਾਣੀ ਕਹਿੰਦੀ ਹੈ ਸਤਿਗੁਰ ਮੇਰਾ ਸਰਬ ਪ੍ਰਿਤ ਪਾਲੈ, ਸਤਿਗੁਰ ਮੇਰਾ ਮਾਰ ਦਿਵਾਲੈ। ਜਿਹੜਾ ਗੁਰੂ ਹੈ ਸਰਬੱਤ ਦੀ ਪਾਲਣਾ ਕਰਦਾ ਹੈ,

ਹੁਣ ਜਿਹੜਾ ਕਹਿੰਦਾ ਸੀ ਨੌਜਵਾਨ ਗੁਰੂ ਨੂੰ ਮੱਥਾ ਟੇਕਾਂਗਾ, ਹੁਣ ਅੱਖਾਂ ਵਿੱਚੋਂ ਅਥਰੂ ਵਗਣ ਲੱਗ ਪਏ ਤੇ ਕਹਿੰਦਾ ਬਾਦਸ਼ਾਹ ਇਹ ਕਨਾਤ ਹਟਾ ਦਿਓ, ਮੈਨੂੰ ਦਰਸ਼ਨ ਦਿਓ, ਮੈਂ ਹੁਣ ਤੁਹਾਡੇ ਦਰਸ਼ਨ ਕਰਨੇ ਚਾਹਨਾ, ਤੁਹਾਡੇ ਚਰਨਾਂ ਤੇ ਸਿਰ ਰੱਖ ਕੇ ਮੈਂ ਆਪਣੀਆਂ ਭੁੱਲਾਂ ਬਖਸ਼ਵਾਣੀਆਂ ਚਾਹਨਾ। ਜੋਗੀ ਰੋਣ ਲੱਗ ਪਏ। ਸਾਹਿਬ ਜੀ ਕਹਿਣ ਲੱਗੇ ਜੋਗੀ ਰੋ ਲੈ, ਇਹ ਜਿਹੜੀ ਮੋਹ ਮਾਇਆ ਦੀ ਮੈਲ ਤੇਰੇ ਮਨ ਤੇ ਹੈ ਇਹ ਹਟੇਗੀ।

ਜੋਗੀ ਰੋ ਰਿਹਾ ਰਿਹਾ ਨਹੀਂ ਜਾਂਦਾ ਪਾਤਸ਼ਾਹ ਦਰਸ਼ਨ ਦੇ ਹੋਣ ਬਰਦਾਸ਼ਤ ਨਹੀਂ ਹੁੰਦਾ ਕਿ ਹੁਣ ਤੇਰੇ ਤੋਂ ਦੂਰ ਰਵਾਂ ਗੁਰੂ ਸਾਹਿਬ ਨੇ ਇਸ਼ਾਰਾ ਕੀਤਾ ਸਿੱਖਾਂ ਨੇ ਕਨਾਤ ਹਟਾਈ ਜਦੋਂ ਜੋਗੀ ਨੇ ਦਰਸ਼ਨ ਕੀਤੇ ਚਿਹਰਾ ਚਮਕਦਾ ਅੱਖਾਂ ਵਿੱਚੋਂ ਅੰਮ੍ਰਿਤ ਦੀ ਵਰਖਾ ਹੁੰਦੀ ਹੈ ਜੋਗੀ ਉੱਠਿਆ ਚਰਨਾਂ ਤੇ ਸਿਰ ਰੱਖ ਦਿੱਤਾ।

ਸਭ ਕੁਛ ਭੁੱਲ ਗਏ ਆ, ਚਰਨਾਂ ਤੇ ਸਿਰ ਰੱਖ ਕੇ ਆ। ਧੰਨ ਗੁਰੂ ਅਰਜਨ ਸਾਹਿਬ ਨੇ ਜੋਗੀ ਨੂੰ ਉਠਾਇਆ, ਜੋਗੀ ਵੱਲ ਮਿਹਰ ਦੀ ਨਿਗਾਹ ਨਾਲ ਦੇਖਿਆ, ਰਿੱਧੀਆਂ ਸਿੱਧੀਆਂ ਤੋਂ ਉੱਤੇ ਕਰਕੇ ਗੁਰਸਿੱਖ ਬਣਾ ਦਿੱਤਾ। ਭਾਈ ਤਿਲਕੂ ਵੱਲ ਹੋਏ ਸਾਹਿਬ ਜੀ, ਭਾਈ ਤਿਲਕੂ ਨੂੰ ਫੜ ਕੇ ਆਪਣੇ ਗਲ ਦੇ ਨਾਲ ਲਾ ਲਿਆ ਤੇ ਕਹਿਣ ਲੱਗੇ, ਭਾਈ ਤਿਲਕੂ ਤੇਰੇ ਵਰਗੇ ਸਿੱਖਾਂ ਵਾਸਤੇ ਹੀ ਤਾਂ ਬਾਣੀ ਕਹਿੰਦੀ ਹੈ, ਬਿਨਾਂ ਗੁਰਸਿੱਖਾਂ ਕੋ ਹੋਂ ਵਾਰਿਆ ਜੋ ਬਹਿੰਦਿਆਂ ਉੱਠਦਿਆਂ।

ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਹੋਮੇ ਵਿੱਚੋਂ ਜਾਏ ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿਤ ਪਾਏ ਹਰ ਕੀਆਂ ਸਦਾ ਸਦਾ ਵਡਿਆਈਆਂ ਦੇਹ ਨਾ ਪੱਛੋ ਤਾਏ ਹੋ ਹਰ ਕੇ ਸਦ ਬਲਿਹਾਰ ਨੇ ਜਿਤ ਸੇਵੈ ਸੁਖ ਪਾਏ ਨਾਨਕ ਗੁਰਮੁਖ ਮਿਲ ਰਹੇ ਹੋਮੇ ਸ਼ਬਦ ਜਲਾਏ ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ ਸਭਨਾ ਕਾ ਮਾਂ ਪਿਓ ਆਪ ਹੈ ਆਪੇ ਸਾਰ ਕਰੇ ਨਾਨਕ ਨਾਮ ਧਿਆਏ ਤਿਨ ਨਿਜ ਕਰ ਵਾਸ ਹੈ ਜੁਗ ਜੁਗ ਸੋਭਾ ਹੋਏ ਜਿਤਨੇ ਸੁਖ ਸੰਸਾਰ ਕੇ ਸਭ ਸੇਵਾ ਕੇ ਬੀਚ ਉਤੋਂ ਪਦਵੀ ਪਾ ਗਏ ਸੇਵਾ ਕਰਕੇ ਨੀਚ ਐਸੀ ਸਤਿਗੁਰ ਕੀ ਵਡਿਆਈ ਪੁੱਤਰ ਕਲਤਰ ਵਿਚੇ ਗਤ ਪਾਈ ਐਸੀ ਸੇਵਕ ਸੇਵਾ ਕਰੇ ਜਿਸ ਕਾ ਜਿਉ ਤਿਸ ਆਗੇ ਧਰੇ ਸਹਿਬ ਭਾਵੇ ਸੋ ਪਰਵਾਨ ਸੋ ਸੇਵਕ ਦਰਗੇ ਪਰਵਾਨ ਸਤਿਗੁਰ ਕੀ ਮੂਰਤ ਹਿਰਦੇ ਵਸਾਏ ਜੋ ਇੱਛੇ ਸੋਹੀ ਫਲ ਪਾਏ ਸਾਚਾ ਸਹਿਬ ਕਿਰਪਾ ਕਰੇ ਸੋ ਸੇਵਕ ਜਮ ਤੇ ਕੈਸਾ ਡਰੇ ਪੰਨਤ ਨਾ

ਦੇ ਨਾਲ ਆਪਣੇ ਗੁਰੂ ਦੀ ਸੇਵਾ ਕੀਤੀ ਹੈ। ਉਹ ਗੁਰੂ ਸਾਹਿਬ ਨੇ ਬਖਸ਼ਿਸ਼ਾਂ ਕੀਤੀਆਂ ਹੈ ਕਿ ਉਹਨਾਂ ਨੂੰ ਮੰਜੀਆਂ ਬਖਸ਼ ਦਿੱਤੀ ਹੈ, ਜਿਨ੍ਹਾਂ ਨੇ ਨਿਸਕਾਮਤਾ ਦੇ ਨਾਲ ਸੇਵਾ ਕੀਤੀ ਹੈ। ਕਿਉਂ ਜੇ ਕੋਈ ਦਾਤ ਮੰਗ ਲਵੇਗਾ ਤੇ ਗੁਰੂ ਘਰ ਦੇ ਵਿੱਚ ਕੋਈ ਘਾਟਾ ਨਹੀਂ ਹੈ, ਸਾਰੀ ਬਰਕਤਾਂ ਗੁਰੂ ਦੇ ਕੋਲ ਹੁੰਦੀਆਂ। ਜੇ ਸੇਵਾ ਕਰਕੇ ਕੋਈ ਦਾਤ ਮੰਗ ਲਈ ਤੇ ਗੁਰੂ ਸਾਹਿਬ ਦੇ ਦੇਣਗੇ। ਉਹ ਦਾਤ ਮੰਗੀ ਹੋਈ ਕਿਸੇ ਦਿਨ ਨੂੰ ਉਹ ਖਤਮ ਵੀ ਹੋ ਸਕਦੀ ਹੈ, ਪਰ ਜਿਨ੍ਹਾਂ ਦੀ ਸ਼ਰਧਾ ਭਾਵਨਾ

ਨੇ ਨਿਸ਼ਕਾਮਤਾ ਦੇ ਸਬਸ ਕਾ ਦਾਤਾ ਸਤਿਗੁਰ ਮੇਰਾ ਪੁਰਖ ਵਧਾਤਾ ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇਵ ਸਤਿਗੁਰ ਮੇਰਾ ਸਭ ਪ੍ਰਤ ਪਾਲੇ ਸਤਿਗੁਰ ਮੇਰਾ ਮਾਰ ਜੀ ਵਾਲੇ ਸਤਿਗੁਰ ਮੇਰੇ ਕੀ ਵਡਿਆਈ ਪ੍ਰਗਟ ਪਈ ਹੈ ਸਭਨੀ ਥਾਈ ਸਤਿਗੁਰ ਮੇਰਾ ਤਾਨ ਨਿਤਾਨ ਸਤਿਗੁਰ ਮੇਰਾ ਘਰ ਦੀ ਬਾਣ ਸਤਿਗੁਰ ਕੇ ਹੋ ਸਦ ਬਲ ਜਾਇਆ ਪ੍ਰਗਟ ਮਾਰਗ ਜਿਨ ਕਰ ਦਿਖਲਾਇਆ ਜਿਨ ਗੁਰ ਸੇਵਿਆ ਤਿਸ ਭਾਉ ਨਾ ਵਿਆਪੇ ਜਿਨ ਗੁਰ ਸੇਵਿਆ ਤਿਸ ਦੁੱਖ ਨਾ ਸੰਤਾਪੇ ਨਾਨਕ ਸੋਧੇ ਸਿਮਰਤ ਵੇਦ ਪਾਰ ਬ੍ਰਹਮ ਗੁਰ ਨਾਹੀ ਭੇਦ ਨਾਨਕ ਸੋਧੇ ਸਿਮਰਤ

ਨਾਨਕ ਗੁਰ ਜਾਪ ਗੁਰੂ ਸਾਹਿਬ ਨੇ ਸਿੱਧ ਕੀਤਾ ਹੈ ਕਿ ਨਿਰੰਕਾਰ ਦੇ ਵਿੱਚ ਤੇ ਗੁਰੂ ਦੇ ਵਿੱਚ ਕੋਈ ਫਰਕ ਨਹੀਂ ਹੈ। ਇਸ ਵਾਸਤੇ ਗੁਰੂ ਸਾਹਿਬ ਗੁਰਬਾਣੀ ਵਿੱਚ ਲਿਖ ਕੇ ਦੇ ਗਿਆ, ਗੁਰ ਸਮਰੱਥ ਗੁਰ ਨਿਰੰਕਾਰ ਗੁਰ ਊਚਾ ਅਗਮੈ ਭਾਰ, ਗੁਰ ਕੀ ਮਹਿਮਾ ਗਮ ਹੈ ਕਿਆ ਕੱਥੇ ਕੱਤਣ ਹਾਰ, ਜਿਤੜੇ ਪਨ ਬਨ ਬਾਂਚੀਏ ਤਿਤੜੇ ਸਤਿਗੁਰ ਪਾਸ, ਗੁਰੂ ਦੇ ਕੋਲ ਕਿਹੜੀਆਂ ਦਾਤਾਂ ਨਹੀਂ ਹੁੰਦੀਆਂ, ਨੌ ਨਿਧਾਂ ਦੇ 18 ਸਿੱਧਾਂ ਦੇ ਮਾਲਕ ਹੁੰਦੇ ਆ, ਪਰ ਜਿਨ੍ਹਾਂ ਨੇ ਗੁਰੂ ਦੀ ਸੇਵਾ ਕੀਤੀ ਹੈ ਗੁਰੂ ਨੇ ਫਰਕ ਤੇ ਨਹੀਂ ਰੱਖਿਆ। ਇਹੋ ਜਿਹੀਆਂ ਦਾਤਾਂ ਬਖਸ਼ਿਸ਼ ਕੀਤੀਆਂ ਗੁਰੂ ਨੇ ਕਿ ਆਪਣਾ ਸਰੂਪ ਬਣਾ ਦਿੱਤਾ, ਤੇ ਜਿਨ੍ਹਾਂ ਨੇ ਗੁਰੂ ਘਰ ਦੀ ਸੇਵਾ ਕੀਤੀ ਹੈ, ਭਾਈ ਗੁਰਦਾਸ ਨੇ ਆਪਣੀਆਂ ਕਵਿਤਾ ਦੇ ਵਿੱਚ ਦੱਸਿਆ ਹੈ ਕਿ ਪੰਜ ਵਾਰ ਗੰਗ ਜਾਏ ਬਾਰ ਪੰਚ ਪਰਾਗ ਨਾਏ, ਤੈਸਾ ਪੁੰਨ ਏਕ ਗੁਰ ਸਿੱਖ ਕੋ ਨਵਾਏਗਾ। ਗੁਰੂ ਕੇ ਸਿੱਖ ਦੀ ਅੰਮ੍ਰਿਤਧਾਰੀ ਦੀ ਨਿੱਤ ਨੇਮੀ ਦੀ ਸੇਵਾ ਦਾ ਫਲ ਤੇ ਮਹਾਤਮ ਦੱਸਿਆ ਹੈ ਕਿ ਪੰਜ ਵਾਰ ਗੰਗ ਜਾਏ ਬਾਰ ਪੰਚ ਪਰਾਗ ਨਾਏ, ਤੈਸਾ ਪੁੰਨ ਏਕ ਗੁਰ ਸਿੱਖ ਕੋ ਨਵਾਏਗਾ। ਇਨਾ ਫਲ ਤੇ ਮਹਾਤਮਿਆ, ਫਲ ਹੋਵੇ ਗੁਰੂ ਕਾ ਸਿੱਖ ਨਗੁਰਾ ਨਾ ਹੋਵੇ, ਇਹ ਸਾਰੇ ਮਰਾਤਬੇ ਗੁਰੂ ਕਿਆ ਸਿੱਖਾਂ ਦੇ ਹੈ। ਇਨਾ ਫਾੜਿਆ ਜਿਹੜਾ ਅੰਮ੍ਰਿਤਧਾਰੀ ਨੂੰ ਨਿੱਤ ਨੇਮੀ ਨੂੰ ਇਸ਼ਨਾਨ ਇਸ਼ਨਾਨ ਕਰਵਾ ਦੇਣਾ ਉਹਦਾ ਇਨਾ ਫਲ ਤੇ ਮਹਾਤਮਿਆ, ਜਿਵੇਂ ਪੰਜ ਵਾਰ ਗੰਗਾ ਦੇ ਇਸ਼ਨਾਨ ਕਰਨ ਦਾ ਤੇ ਪੰਜ ਵਾਰ ਪ੍ਰਾਗ ਰਾਜ ਦੇ ਇਸ਼ਨਾਨ ਕਰਨ ਦਾ ਇਨਾ ਤੇ ਮਹਾਤਮਿਆ, ਜਿਹੜਾ ਗੁਰੂ ਕੇ ਸਿੱਖ ਨੂੰ ਇਸ਼ਨਾਨ ਕਰਵਾ ਦਿੰਦਾ। ਫੇਰ ਗਾਂ ਦੱਸਿਆ ਹੈ ਸਿੱਖ ਕੋ ਪਲਾਏ ਪਾਣੀ ਪਾਓ ਕਰ ਕਰਕੇ ਤੇ ਅਸਮੇਧ ਜਗ ਫਲ ਸਿੱਖ ਕੋ ਜਵਾਏਗਾ। ਜਿਵੇਂ ਕੋਈ ਸਫ਼ਰ ਦੇ ਵਿੱਚੋਂ ਗੁਰੂ ਕਾ ਸਿੱਖ ਆ ਗਿਆ, ਜੇ ਕਿਸੇ ਨੇ ਪਿਆਰ ਦੇ ਨਾਲ ਉਹਨੂੰ ਜਲ ਛਕਾ ਦਿੱਤਾ ਤੇ ਭੁੱਖੇ ਨੂੰ ਪ੍ਰਸ਼ਾਦ ਪਾਣੀ ਛਕਾ ਦਿੱਤਾ, ਉਹਦਾ ਅਸੁਮੇਧ ਜੱਗ ਦਾ ਫਲ ਦੱਸਿਆ ਹੈ। ਜਿਹੜਾ ਗੁਰੂ ਕੇ ਸਿੱਖ ਨੂੰ ਪਿਆਰ ਦੇ ਨਾਲ ਜਲ ਛਕਾ ਦਿੰਦਾ ਤੇ ਭੁੱਖੇ ਨੂੰ ਪ੍ਰਸ਼ਾਦ ਪਾਣੀ ਛਕਾ ਦਿੰਦਾ, ਉਹਦਾ ਅਸੁਮੇਧ ਜੱਗ ਦਾ ਫਲ ਹੈ। ਗਾਂ ਦੱਸਿਆ ਹੈ ਜੈਸੇ ਸੱਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁੰਨ ਸਿੱਖ ਕੋ ਸ਼ਬਦ ਸੁਖਾਏਗਾ। ਇਨਾ ਫਲ ਤੇ ਮਹਾਤਮਿਆ, ਜਿਵੇਂ ਸੱਤ ਮੰਦਰ ਸੋਨੇ ਦੇ ਉਸਾਰ ਕੇ ਦਾਨ ਕਰ ਦੇਣੇ ਆ, ਇਨਾ ਫਲ ਤੇ ਮਹਾਤਮਿਆ ਕਿ ਜੈਸੇ ਸੱਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਫਲ ਸਿੱਖ ਕੋ ਏਕ ਸ਼ਬਦ ਸਿਖਾਏਗਾ। ਗੁਰਬਾਣੀ ਦਾ ਕਿਸੇ ਨੂੰ ਸ਼ਬਦ ਪੜਾ ਦੇਣਾ ਜਾਂ ਯਾਦ ਕਰਾ ਦੇਣਾ, ਇਨਾ ਫਲ ਤੇ ਮਹਾਤਮਿਆ। ਗਾਂ ਦੱਸਿਆ ਹੈ ਜੈਸੇ 20 ਵਾਰ ਦਰਸ਼ਨ ਸਾਧ ਕੀਆ ਕਾਹੂ, ਤੈਸਾ ਫਲ ਸਿੱਖ ਕੋ ਚਾਪ ਪੱਗ ਸਵਾਏਗਾ। ਜੈਸੇ 20 ਵਾਰ ਦਰਸ਼ਨ ਸਾਧ ਕੀਆ ਕਾਹੂ, ਤੈਸਾ ਫਲ ਸਿੱਖ ਕੋ ਚਾਪ ਪੱਗ ਸਵਾਏਗਾ। ਇਨਾ ਫਲ ਤੇ ਮਹਾਤਮ ਦੱਸਿਆ, ਜਿਵੇਂ 20 ਵਾਰੀ ਮਹਾਂਪੁਰਸ਼ਾਂ ਦੇ ਦਰਸ਼ਨਾਂ ਦਾ ਫਲ ਹੈ ਜਾਂ ਧਰਮ ਸਥਾਨ ਤੇ ਮੱਥਾ ਟੇਕਣ ਦਾ ਫਲ ਹੈ, ਇਨਾ ਫਲ ਹੈ। ਜੇ ਕੋਈ ਸਫ਼ਰ ਦੇ ਵਿੱਚੋਂ ਗੁਰੂ ਕਾ ਸਿੱਖ ਅੰਮ੍ਰਿਤਧਾਰੀ ਨਿੱਤ ਨੇਮੀ ਕਿਸੇ ਗੁਰੂ ਕੇ ਸਿੱਖ ਦੇ ਘਰ ਆ ਗਿਆ, ਉਹਨ ਸਿੱਖ ਨੇ ਮੰਜਾ ਡਾ ਕੇ ਬਿਸਤਰਾ ਵਿਛਾ ਕੇ ਉਹਨੂੰ ਆਰਾਮ ਕਰਵਾਇਆ, ਮੁੱਠੀ ਚਾਪੀ ਕੀਤੀ ਹੈ, ਇਨਾ ਫਲ ਤੇ ਮਹਾਤਮਿਆ। ਜੈਸੇ 20 ਵਾਰ ਦਰਸ਼ਨ ਸਾਧ ਕੀਆ ਕਾਹੂ, ਤੈਸਾ ਫਲ ਸਿੱਖ ਕੋ ਚਾਪ ਪੱਗ ਸਵਾਏਗਾ। ਇਹਨਾਂ ਤੇ ਫਲ ਹੈਗਾ ਗੁਰੂ ਕੀ ਸਿੱਖ ਦਾ ਫਲ,
ਤੇ ਜਿਨ੍ਹਾਂ ਨੇ ਗੁਰੂ ਦੀ ਸੇਵਾ ਕੀਤੀ ਹੈ ਉਹਦਾ ਫਲ ਕੋਈ ਕਿੰਨਾ ਕੁ ਦੱਸੇਗਾ ਤੇ ਕਿੰਨਾ ਕੁ ਮਹਾਤਮ ਦੱਸੇਗਾ। ਜਿਨ੍ਹਾਂ ਨੇ ਗੁਰੂ ਦੀ ਸੇਵਾ ਕੀਤੀ ਹੈ ਜਿਤਨੇ ਸੁਖ ਸੰਸਾਰ ਕੇ ਸਭ ਸੇਵਾ ਕੇ ਵਿੱਚ ਉੱਤਮ ਪਦਵੀ ਪਾ ਗਏ ਸੇਵਾ ਕਰਕੇ ਨੀਚ। ਇਸੇ ਤਰ੍ਹਾਂ ਪੰਜਵੇਂ ਪਾਤਸ਼ਾਹ ਇੱਕ ਪੰਕਤੀ ਦਾ ਤੁਹਾਨੂੰ ਅੱਜ ਪੜ੍ਹਦੇ ਮਹਾਤਮ ਦੱਸਿਆ ਜਿੱਥੇ ਲਿਖਿਆ ਗੁਰੂ ਸਾਹਿਬ ਨੇ ਆਪ ਕਿ ਸਤਿਗੁਰ ਮੇਰਾ ਸਭ ਪ੍ਰਤਪਾਲੇ ਸਤਿਗੁਰ ਮੇਰਾ ਮਾਰਜ ਵਾਲੇ। ਇਸ ਪੰਕਤੀ ਦਾ ਅੱਜ ਮਤਬਲ ਭਾਵ ਦੱਸਣਾ ਸੰਗਤਾਂ ਨੂੰ ਜਿਨ੍ਹਾਂ ਨੇ ਬਾਣੀ ਉਚਾਰਨ ਕੀਤੀ ਆ ਉਹਨਾਂ ਨੇ ਆਪਣੀ ਮੌਜੂਦਗੀ ਦੇ ਵਿੱਚ ਇਸ ਬਾਣੀ ਨੂੰ ਵਰਤਮਾਨ ਵਿੱਚ ਲਿਆ ਕੇ ਘਟਾ ਕੇ ਪੂਰਨੇ ਪਾ ਕੇ ਦਿਖਾਏ ਹੈ ਧੰਨ ਗੁਰੂ ਅਰਜਨ ਸਾਹਿਬ ਨੇ, ਕਿਉਂਕਿ ਉਹ ਗੁਰੂ ਨਾਨਕ ਸਾਹਿਬ ਦੀ ਜੋਧੇ ਮਾਲਕ ਸੀਗੇ ਜਿਨ੍ਹਾਂ ਨੇ ਬਾਣੀ ਉਚਾਰਨ ਕੀਤੀ ਹੈ। ਇਸੇ ਤਰ੍ਹਾਂ ਪੰਜਵੇਂ ਪਾਤਸ਼ਾਹ ਹਰਿਮੰਦਰ ਸਾਹਿਬ ਰਿਹਾ ਕਰਦੇ ਸੀਗੇ, ਉੱਥੋਂ ਲਾਹੌਰ ਦੀ ਸੰਗਤ ਆਈ, ਲਾਹੌਰ ਦੀ ਸੰਗਤ ਨੇ ਆ ਕੇ ਦਰਸ਼ਨ ਕੀਤੇ, ਮੱਥਾ ਟੇਕਿਆ ਤੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜਿਹੜੇ ਬਿਰਧ ਮਾਈ ਭਾਈ ਆ ਨਹੀਂ ਨਾ ਸਕਦੇ ਉਹ ਆਪ ਜੀ ਦੇ ਦਰਸ਼ਨਾਂ ਨੂੰ ਤਰਸ ਰਹੇ ਤੇ ਚੱਲ ਕੇ ਦਰਸ਼ਨ ਦਿਓ। ਜਿਹੜੇ ਮਾਈ ਭਾਈ ਬਿਰਧ ਹਨ ਉਹ ਆ ਨਹੀਂ ਸਕਦੇ, ਇਸ ਵਾਸਤੇ ਚੱਲ ਕੇ ਲਾਹੌਰ ਜਾ ਕੇ ਦਰਸ਼ਨ ਦਿਓ। ਤੇ ਉਦੋਂ ਹੁਣ ਵਰਗੇ ਸਾਧਨ ਨਹੀਂ ਸੀ, ਜਾਂ ਤੇ ਘੋੜਿਆਂ ਤੇ ਆਉਣਾ ਪੈਂਦਾ ਸੀ ਜਾਂ ਰਥਾਂ ਤੇ ਆਉਣਾ ਪੈਂਦਾ ਸੀਗਾ ਤੇ ਜਾਂ ਫਿਰ ਤੁਰ ਕੇ ਆਉਣਾ ਪੈਂਦਾ ਸੀਗਾ ਉਸ ਪੰਜਵੇਂ ਪਾਤਸ਼ਾਹ ਵੇਲੇ। ਉਦੋਂ ਹੁਣ ਵਰਗੇ ਸੁੱਖਾਂ ਦੇ ਸਾਧਨ ਨਹੀਂ ਸੀ ਤੇ ਗੁਰੂ ਸਾਹਿਬ ਨੇ ਉਹਨਾਂ ਦੀ ਬੇਨਤੀ ਪ੍ਰਵਾਨ ਕਰਕੇ ਤੇ ਕਹਿਣ ਲੱਗੇ ਚੰਗਾ ਤੁਸੀਂ ਚੱਲ ਕੇ ਤਿਆਰੀ ਕਰੋ ਤੇ ਅਸੀਂ ਆਉਂਦੇ ਹਾਂ। ਸੰਗਤਾਂ ਨੇ ਜਾ ਕੇ ਲਾਹੌਰ ਸ਼ਹਿਰ ਸਾਰੀ ਤਿਆਰੀ ਕਰ ਲਈ, ਰਹਿਸ਼ ਵਾਸਤੇ ਵੀ ਇੰਤਜ਼ਾਮ ਕਰ ਲਿਆ ਤੇ ਦੀਵਾਨ ਵਾਸਤੇ ਵੀ ਚਾਨਣੀਆਂ ਲਾ ਲਈਆਂ, ਕਨਾਤਾਂ ਲਾ ਲਈਆਂ, ਸਟੇਜ ਬਣਾ ਲਈ, ਸਾਰਾ ਇੰਤਜ਼ਾਮ ਕਰ ਲਿਆ। ਗੁਰੂ ਸਾਹਿਬ ਪੰਜਵੇਂ ਪਾਤਸ਼ਾਹ ਨਗਰਾਂ ਦੇ ਵਿੱਚ ਆਉਂਦੀ ਸਿੱਖੀ ਦਾ ਪ੍ਰਚਾਰ ਕਰਦੇ ਕਰਦੇ ਤੇ ਲਾਹੌਰ ਪਹੁੰਚ ਗਏ। ਉੱਥੇ ਜਾ ਕੇ ਲਾਹੌਰ ਸ਼ਹਿਰ ਦੇ ਵਿੱਚ ਦੋ ਟਾਈਮ ਦੀਵਾਨ ਸਜਿਆ ਕਰਦੇ ਸੀਗੇ ਤੇ ਦੋਵੇਂ ਟਾਈਮ ਹੀ ਗੁਰੂ ਘਰ ਲੰਗਰ ਚੱਲਿਆ ਕਰਦਾ ਸੀ। ਉਦੋਂ ਉਹ ਨਹੀਂ ਸੀ ਲੰਗਰ ਚੱਲਦਾ, ਉਸ ਟਾਈਮ ਤੇ ਜਿਹਦੇ ਕੋਲ ਸਮਰੱਥਾ ਹੁੰਦੀ ਸੀ ਉਹ ਬੇਨਤੀ ਕਰਕੇ ਤੇ ਆਪਣੇ ਘਰ ਚਰਨ ਪਵਾ ਲੈਂਦਾ ਸੀਗਾ। ਚਰਨ ਪਵਾਉਣ ਦੇ ਨਾਲ ਚਾਰ ਲਾਭ ਹੋ ਜਾਂਦੇ ਸੀਗੇ, ਨਾਲੇ ਤੇ ਘਰ ਪਵਿੱਤਰ ਹੋ ਜਾਣਾ, ਨਾਲੇ ਦਸਾਂ ਨਵਾਂ ਦੀ ਕਮਾਈ ਸਫਲੀ ਹੋ ਜਾਣੀ, ਨਾਲੇ ਹੱਥੀਂ ਸੇਵਾ ਕਰ ਲੈਣੀ, ਹੱਥ ਪਵਿੱਤਰ ਕਰ ਲੈਣੇ, ਨਾਲੇ ਸੰਗਤਾਂ ਦੀ ਸੇਵਾ ਕਰ ਲੈਣੀ। ਜਿਹੜਾ ਕੋਈ ਮਨ ਦੇ ਵਿੱਚ ਕਾਮਨਾ ਹੁੰਦੀ ਸੀ ਉਹ ਆਪਣੀ ਅਰਦਾਸ ਕਰਵਾ ਕੇ ਤੇ ਪੂਰੀ ਕਰਵਾ ਲੈਂਦੇ ਸੀਗੇ। ਇਸ ਤਰ੍ਹਾਂ ਗੁਰੂ ਸਾਹਿਬ ਨੂੰ ਘਰ ਪ੍ਰਸ਼ਾਦ ਪਾਣੀ ਛਕਾਉਣ ਦੇ ਨਾਲ ਚਾਰ ਲਾਭ ਹੋ ਜਾਂਦੇ ਸੀਗੇ। ਗੁਰੂ ਸਾਹਿਬ ਆਪ ਜਾ ਕੇ ਦੋ ਟਾਈਮ ਨਾਲੇ ਤੇ ਦੀਵਾਨ ਵੀ ਦਰਸ਼ਨ ਦਿਆ ਕਰਦੇ ਸੀ ਤੇ ਨਾਲੇ ਬਚਨ ਕਰਿਆ ਕਰਦੇ ਸੀ, ਦੋ ਟਾਈਮ ਕੀਰਤਨ ਹੋਇਆ ਕਰਦਾ ਸੀ ਤੇ ਸੰਗਤਾਂ ਆ ਕੇ ਲਾਭ ਲੈਂਦੀਆਂ ਸੀਗੀਆਂ। ਉਹ ਸੰਗਤ ਦੇ ਵਿੱਚ ਗਰੀਬ ਵੀ ਆਉਂਦੇ ਸੀ ਤੇ ਅਮੀਰ ਵੀ ਆਉਂਦੇ ਸੀਗੇ। ਕਈ ਵਾਰੀ ਗਰੀਬਾਂ ਦੀ ਅਮੀਰਾਂ ਨਾਲੋਂ ਵੀ ਜ਼ਿਆਦਾ ਸ਼ਰਧਾ ਹੁੰਦੀ ਹੈ, ਕਈ ਵਾਰੀ ਉਹ ਸੰਗਤ ਦੇ ਵਿੱਚ ਗਰੀਬ ਵੀ ਆਉਂਦੇ ਸੀ ਤੇ ਅਮੀਰ ਵੀ ਆਉਂਦੇ ਸੀਗੇ। ਹੁਣ ਜਿਹੜੇ ਤੇ ਹੁੰਦੇ ਸੀਗੇ ਅਮੀਰ ਉਹਨਾਂ ਤੇ ਬੇਨਤੀ ਕਰਕੇ ਤੇ ਨਾਲੇ ਘਰ ਚਰਨ ਪਵਾ ਲੈਣੇ, ਨਾਲੇ ਦਸਾਂ ਨਵਾਂ ਦੀ ਕਮਾਈ ਸਫਲੀ ਕਰਵਾ ਲੈਣੀ,
ਜੇ ਨਾਲੇ ਹੱਥ ਸਫਲੇ ਕਰ ਲੈਣੇ, ਨਾਲੇ ਜਿਹੜੀ ਮਨ ਦੀ ਭਾਵਨਾ ਹੁੰਦੀ ਸੀ ਉਹ ਅਰਦਾਸ ਕਰਵਾ ਕੇ ਤੇ ਪੂਰੀ ਕਰਵਾ ਲੈਂਦੇ ਸੀਗੇ। ਐਸ ਤਕਾਂ ਚਾਰ ਲਾਭ ਹੋ ਜਾਂਦੇ ਸੀਗੇ। ਉਸੇ ਹੀ ਸੰਗਤ ਦੇ ਵਿੱਚ ਸੰਮਣ ਤੇ ਮੂਸਣ ਦੋ ਜਣੇ ਸੀਗੇ, ਸੀ ਉਹ ਰਾਮ ਗੜੀਏ, ਤੇ ਉਹਨਾਂ ਨੇ ਵੀ ਆ ਕੇ ਰੋਜ਼ ਕੀਰਤਨ ਸੁਣਨਾ। ਤੇ ਜਦੋਂ ਉਹਨਾਂ ਨੂੰ ਪਤਾ ਲੱਗਣਾ ਕਿ ਕਾਹਨੂੰ ਗੁਰੂ ਸਾਹਿਬ ਨੇ ਫਲਾਣੇ ਦੇ ਘਰ ਚਰਨ ਪਾਉਣੇ ਤੇ ਪ੍ਰਸ਼ਾਦ ਪਾਣੀ ਛਕਣਾ, ਪਰਸੋਂ ਨੂੰ ਫਲਾਣੇ ਦੇ ਘਰ ਚਰਨ ਪਾਉਣੇ ਆ ਪ੍ਰਸ਼ਾਦ ਪਾਣੀ ਛਕਣਾ, ਉਹਨਾਂ ਨੂੰ ਵੀ ਫੁਰਨਾ ਬਣਿਆ ਕਿ ਆਪਾਂ ਵੀ ਗੁਰੂ ਸਾਹਿਬ ਦੇ ਘਰ ਚਰਨ ਪਵਾ ਲਈਏ। ਹੁਣ ਪਵਾਉਣ ਵਿਚਾਰੇ ਕਿਵੇਂ, ਗਰੀਬੀ ਨੇ ਵੀ ਪੂਰਾ ਹੀ ਨਿਵਾਸ ਕੀਤਾ ਹੋਇਆ ਸੀ, ਦਿਨੇ ਮਜ਼ੂਰੀ ਕਰਦੇ ਸੀ ਤੇ ਰਾਤ ਨੂੰ ਖਾ ਕੇ ਸੌ ਜਾਂਦੇ ਸੀਗੇ। ਪਰ ਪਿਆਰ ਉਹਨਾਂ ਦਾ ਅਮੀਰਾਂ ਨਾਲੋਂ ਵੀ ਬਾਹਲਾ ਸੀਗਾ। ਦੋਵਾਂ ਨੇ ਪਿਓ ਪੁੱਤਾਂ ਨੇ ਇੱਕ ਜਗਤਾ ਹਲਵਾਈ ਸੀਗਾ, ਉਹਨੂੰ ਜਾ ਕੇ ਬੇਨਤੀ ਕੀਤੀ, ਹੇ ਜਗਤੇ ਹਲਵਾਈ, ਜੇ ਤੂੰ ਸਾਨੂੰ ਪੱਕਾ ਭੋਜਨ ਤਿਆਰ ਕਰ ਦੇਵੇ ਨਾ ਤੇ ਅਸੀਂ ਗੁਰੂ ਸਾਹਿਬ ਦੇ ਘਰ ਚਰਨ ਪਵਾ ਲਈਏ ਤੇ ਅਸੀਂ ਤੈਨੂੰ ਸਣੀ ਵਿਆਜ ਦੇ ਸਾਰੀ ਰਕਮ ਵਾਪਸ ਕਰ ਦਿਆਂਗੇ। ਭਾਈ ਸੰਮਣ ਨੇ ਤੇ ਮੂਸਰ ਨੇ ਜਗਤੇ ਹਲਵਾਈ ਨੂੰ ਕਿਹਾ, ਬੇਨਤੀ ਕੀਤੀ ਕਿ ਜੇ ਤੂੰ ਸਾਨੂੰ ਪੱਕਾ ਭੋਜਨ ਤਿਆਰ ਕਰ ਦੇਵੇ ਨਾ ਅਸੀਂ ਤੈਨੂੰ ਸਣੇ ਵਿਆਜ ਦੇ ਸਾਰੀ ਰਕਮ ਵਾਪਸ ਕਰ ਦਿਆਂਗੇ। ਉਸ ਟਾਈਮ ਤੇ ਹਲਵਾਈ ਨੇ ਹਾਂ ਕਰ ਦਿੱਤੀ, ਚੰਗਾ ਮੈਂ ਕਰ ਦਿਆਂਗਾ। ਉਹਨਾਂ ਨੇ ਜਾ ਕੇ ਗੁਰੂ ਸਾਹਿਬ ਦੇ ਚਰਨਾਂ ਚ ਬੇਨਤੀ ਕਰ ਦਿੱਤੀ, ਸੱਚੇ ਪਾਤਸ਼ਾਹ ਪਰਸੋਂ ਨੂੰ ਸਾਡੇ ਘਰ ਚਰਨ ਪਾਓ ਤੇ ਨਾਲੇ ਪ੍ਰਸ਼ਾਦ ਪਾਣੀ ਛਕੋ। ਤੇ ਗੁਰੂ ਸਾਹਿਬ ਗਰੀਬ ਨਿਵਾਜ ਵੀ ਸੀ ਤੇ ਅਮੀਰ ਨਿਵਾਜ ਵੀ ਸੀ, ਉਹਨਾਂ ਨੇ ਪ੍ਰਵਾਨਗੀ ਦੇ ਦਿੱਤੀ, ਚੰਗਾ ਭਾਈ ਜੇ ਕਾਲ ਪੁਰਖ ਦਾ ਹੁਕਮ ਹੋਇਆ ਤੇ ਜ਼ਰੂਰ ਭੋਜਨ ਛਕਾਂਗੇ, ਨਾਲੇ ਤੇਰੇ ਘਰ ਚਰਨ ਪਾਵਾਂਗੇ। ਗੁਰੂ ਸਾਹਿਬਾਂ ਨੇ ਮਨਜ਼ੂਰੀ ਦੇ ਦਿੱਤੀ। ਤੇ ਜਿਸ ਵੇਲੇ ਗੁਆਂਢੀ ਨੂੰ ਪਤਾ ਲੱਗਾ ਵੀ ਇਹਨਾਂ ਦੇ ਗੁਰੂ ਸਾਹਿਬ ਦੇ ਘਰ ਚਰਨ ਪਵਾ ਲੈਣੇ ਆ ਤੇ ਭੋਜਨ ਛਕਾਉਣਾ, ਪ੍ਰਸ਼ਾਦ ਪਾਣੀ ਛਕਾਉਣਾ, ਤੇ ਮੇਰੀ ਤੇ ਬੜੀ ਹਾਨੀ ਹੋਵੇਗੀ, ਮੈਂ ਅਮੀਰ ਹੋ ਕੇ ਗੁਰੂ ਸਾਹਿਬ ਦੇ ਘਰ ਚਰਨ ਹੀ ਪਵਾ ਸਕਿਆ ਤੇ ਪ੍ਰਸ਼ਾਦ ਪਾਣੀ ਨਹੀਂ ਛਕਾ ਸਕਿਆ, ਤੇ ਮੇਰੀ ਤੇ ਬੜੀ ਹਾਨੀ ਹੋਵੇਗੀ। ਹੁਣ ਜਾ ਕੇ ਪਾਣੀ ਮਾਰ ਦਿੱਤੀ, ਕਿਉਂਕਿ ਚੁਗਲਖੋਰ ਵੀ ਨਾਲ ਹੀ ਤੁਰੇ ਆਉਂਦੇ ਆ, ਈਰਖਾਵਾਦੀ ਵੀ ਨਾਲ ਹੀ ਤੁਰੇ ਆਉਂਦੇ ਆ। ਹੁਣ ਜਾ ਕੇ ਜਗਤੇ ਸੇਠ ਨੂੰ ਪਾਣੀ ਮਾਰ ਦਿੱਤੀ, ਹੈ ਜਗਤੇ ਸੇਠ ਇਹ ਹਲਵਾਈ ਉਹਨਾਂ ਕੋਲੋਂ ਤੂੰ ਕਿੱਥੋਂ ਇੰਨੀ ਰਕਮ ਵਸੂਲ ਕਰ ਲਵੇਗਾ, ਉਹ ਤੇ ਦਿਨੇ ਮਜ਼ੂਰੀ ਕਰਦੇ ਆ ਤੇ ਰਾਤ ਨੂੰ ਖਾ ਕੇ ਸੌ ਜਾਂਦੇ ਆ, ਇੱਕ ਚਾਰ ਛਿੱਲੜਾਂ ਵਾਸਤੇ ਵਿਆਜ ਵਾਸਤੇ ਤੂੰ ਉਹਨਾਂ ਕੋਲੋਂ ਇੰਨੀ ਰਕਮ ਗੁੱਲ ਕਰਾਉਣ ਲੱਗਾ, ਉਹਨਾਂ ਕੋਲੋਂ ਕਿੱਥੋਂ ਤੂੰ ਇੰਨੀ ਰਕਮ ਗੁੱਲ ਆਪਣੇ ਵਸੂਲ ਕਰਵਾ ਲਏਗਾ। ਜਿਵੇਂ ਕੱਲ ਨੂੰ ਘਰ ਚਰਨ ਪਵਾਉਣੇ ਹੋਣ ਤੇ ਸ਼ਾਮ ਨੂੰ ਗਏ ਦੋਵੇਂ ਪਿਓ ਪੁੱਤ ਜਾ ਕੇ ਜਗਤੇ ਹਲਵਾਈ ਨੂੰ ਕਹਿਣ ਲੱਗੇ, ਕੱਲ ਨੂੰ ਸਾਨੂੰ 10-22 ਦਿਨ ਪ੍ਰਸ਼ਾਦ ਪਾਣੀ ਤਿਆਰ ਕਰਕੇ ਦੇ ਦੇਣਾ ਤੇ ਅਸੀਂ ਗੁਰੂ ਸਾਹਿਬ ਦੇ ਘਰ ਚਰਨ ਪਵਾਉਣੇ ਹਨ। ਹੁਣ ਹਲਵਾਈ ਨੇ ਨਾਂਹ ਕਰ ਦਿੱਤੀ, ਕਹਿਣ ਲੱਗਾ ਵੀ ਜੇ ਤੇ ਤੁਸੀਂ 200 ਰੁਪਈਆ ਪਹਿਲਾਂ ਦੇ ਦਿਓ ਨਾ ਤੇ ਫਿਰ ਬਾਕੀ ਤੇ ਮੈਂ ਆਧਾਰ ਕਰ ਸਕਦਾ, ਇਸ ਵਾਸਤੇ ਮੈਂ ਇੰਨਾ ਆਧਾਰ ਨਹੀਂ ਕਰ ਸਕਦਾ। ਜਦੋਂ ਉਹਨ ਨਾ ਕਰ ਦਿੱਤੀ ਤੇ ਬੜੇ ਪਰੇਸ਼ਾਨ ਹੋਏ ਸਾਹਮਣ ਤੇ ਮੂਸਣ ਆ ਕੇ ਘਰ ਵਿਚਾਰਾਂ ਲੱਗੇ ਕਰਨ ਕਿ ਤੇ ਬੜਾ ਨਿੰਦਿਆ ਦਾ ਕਾਰਨ ਬਣ ਗਿਆ, ਨਾਲੇ ਤੇ ਗੁਰੂ ਸਾਹਿਬ ਭੁੱਖੇ ਰਹਿਣਗੇ ਤੇ ਨਾਲੇ ਸੰਗਤ ਭੁੱਖੀ ਰਹੇਗੀ, ਇਹ ਤੇ ਬੜਾ ਨਿੰਦਿਆ ਦਾ ਕਾਰਨ ਬਣ ਗਿਆ। ਹੁਣ ਕੀ ਕੀਤਾ ਜਾਵੇ? ਸਿੱਖ ਕਹਿਣਗੇ ਚੰਗੇ ਗੁਰੂ ਕੇ ਸਿੱਖ ਹੈ,
ਜੇ ਸਮਰੱਥਾ ਨਹੀਂ ਤੇ ਬੇਨਤੀਆਂ ਕਿਉਂ ਕਰਦੇ ਆ? ਇਹ ਤੇ ਬੜਾ ਨਿੰਦਿਆ ਦਾ ਕਾਰਨ ਬਣ ਗਿਆ। ਦੋਵੇਂ ਜਣੇ ਰਾਤ ਨੂੰ ਘਰ ਵਿਚਾਰਾਂ ਕਰਦੇ ਕਰਦੇ 12 ਵੱਜ ਗਏ ਰਾਤ ਦੇ। ਫਿਰ ਸੋਚਣ ਲੱਗੇ, ਚਲੋ ਆਪਾਂ ਕਿਹੜਾ ਆਪਣੀ ਵਾਸਤੇ ਕਰਨਾ ਹੈ, ਗੁਰੂ ਕੇ ਲੰਗਰ ਵਾਸਤੇ ਹੀ ਕਰਨਾ ਨਾ। ਦੋਵੇਂ ਜਣੇ ਕੋਠੇ ਤੇ ਚੜ ਗਏ। ਕੋਠੇ ਤੇ ਚੜ ਕੇ ਦੇ ਗੁਆਂਢੀ ਦਾ ਪਾੜ ਲਾਇਆ, ਉੱਥੋਂ ਪਾੜ ਲਾ ਕੇ ਤੇ ਸਮਣ ਨੂੰ ਥੱਲੇ ਭੇਜ ਦਿੱਤਾ। ਸਮਣ ਨੇ ਜਾ ਕੇ ਪੇਟੀ ਖੋਲੀ ਤੇ ਪੇਟੀ ਦੇ ਵਿੱਚੋਂ 500 ਰੁਪਈਆ ਆਪਣੇ ਪਿਤਾ ਜੀ ਨੂੰ ਮੂਸਣ ਨੂੰ ਫੜਾ ਦਿੱਤਾ। ਜਦੋਂ ਫੜਾ ਦਿੱਤਾ ਤੇ ਮੂਸਣ ਲੱਗਾ ਕੱਢਣ ਤੇ ਕੱਢਿਆ ਨਾ ਜਾਵੇ। ਥੱਲੇ ਕੋਈ ਆਸਰਾ ਨਹੀਂ ਸੀ ਜਿਹਦੇ ਨਾਲ ਉਹ ਤਾਂ ਨਿਕਲ ਆਵੇ। ਇੱਥੋਂ ਦੇ ਆ ਬੜਾ ਜ਼ੋਰ ਲਾਇਆ ਪਰ ਸਾਹਮਣ ਨੂੰ ਕੱਢ ਨਾ ਸਕਿਆ। ਇੱਕੋ ਹੀ ਪੁੱਤਰ ਹੋਵੇ, ਉਹ ਵੀ ਲਾਇਕ ਹੋਵੇ, ਆਗਿਆਕਾਰ ਹੋਵੇ ਤੇ ਉਹ ਕਹਿ ਦੇਵੇ, ਪਿਤਾ ਜੀ ਮੇਰਾ ਤੁਸੀਂ ਸੀਸ ਕੱਟ ਕੇ ਲੈ ਜਾਓ ਤੇ ਧੜ ਨੂੰ ਕੋਈ ਨਹੀਂ ਪਛਾਣ ਸਕਦਾ। ਇੱਕੋ ਹੀ ਪੁੱਤਰ ਹੋਵੇ ਤੇ ਕਿਹਦਾ ਜੀ ਕਰਦਾ ਸੇਵਾ ਵਾਸਤੇ ਆਪਣੇ ਪੁੱਤਰ ਦਾ ਸੀਸ ਕੱਟ ਲਿਆਵੇ। ਸਮਣ ਨੇ ਕਿਹਾ, ਪਿਤਾ ਜੀ ਤੁਸੀਂ ਮੇਰਾ ਸਿਰ ਕੱਟ ਕੇ ਲੈ ਜਾਓ ਤੇ ਧੜ ਦੀ ਕੋਈ ਪਛਾਣ ਨਹੀਂ ਹੁੰਦੀ। ਫਿਰ ਮੂਸਣ ਨੇ ਆਪਣੇ ਸਕੇ ਪੁੱਤਰ ਦਾ ਸੀਸ ਕੱਟ ਕੇ ਲੈ ਆਂਦਾ ਤੇ ਧੜ ਸੀ ਜਿਹੜਾ ਉਹ ਥੱਲੇ ਡਿੱਗ ਪਿਆ। ਜਦੋਂ ਥੱਲੇ ਡਿੱਗ ਪਿਆ ਉਹ ਸੀਸ ਲਿਆ ਕੇ ਮੰਜੇ ਤੇ ਰੱਖ ਕੇ ਉੱਤੇ ਚਾਦਰ ਪਾ ਦਿੱਤੀ ਤੇ ਜਾ ਕੇ 500 ਰੁਪਈਆ ਹਲਵਾਈ ਨੂੰ ਦਿੱਤਾ ਕਿ ਬਾਹਲੇ ਸਾਰੇ ਆਦਮੀ ਲਾ ਕੇ ਤੇ ਕੱਲ ਨੂੰ 10 ਵਜਦੇ ਨੂੰ ਪ੍ਰਸ਼ਾਦ ਪਾਣੀ ਤਿਆਰ ਕਰਦੇ। ਕੌਣ ਹਲਵਾਈ ਨੇ ਬਾਹਲੇ ਸਾਰੇ ਆਦਮੀ ਲਾ ਕੇ ਤੇ ਪ੍ਰਸ਼ਾਦ ਪਾਣੀ ਤਿਆਰ ਕਰ ਦਿੱਤਾ। ਜਿਸ ਵੇਲੇ ਗੁਆਂਢੀ ਨੂੰ ਪਤਾ ਲੱਗਿਆ, ਆ ਕੇ ਹੁਣ ਬਾਹਰ ਖੋਲਿਆ ਕੀ ਦੇਖਦਾ, ਅੰਦਰ ਲੋਥ ਪਈ ਹੋਈ ਹੈ, ਉਹ ਘਬਰਾ ਗਿਆ। ਜੇ ਪੁਲਿਸ ਨੂੰ ਪਤਾ ਲੱਗ ਗਿਆ ਇਹ ਤੇ ਖੂਨ ਮੇਰੇ ਜੁੰਮੇ ਲੱਗ ਜਾਵੇਗਾ। ਉਹਨੂੰ ਫਿਕਰ ਪੈ ਗਿਆ ਗੁਆਂਢੀ ਨੂੰ, ਮੇਰੇ ਅੰਦਰ ਤੇ ਲੋਥ ਪਈ ਹੋਈ ਹੈ, ਜੇ ਪੁਲਿਸ ਨੂੰ ਪਤਾ ਲੱਗ ਗਿਆ ਤੇ ਉਹ ਤੇ ਇਹ ਖੂਨ ਮੇਰਾ ਜੁੰਮੇ ਪੈ ਜੂਗਾ, ਮੇਰੇ ਜੁੰਮੇ ਪੈ ਜੂਗਾ। ਉਹ ਭੱਜਿਆ ਭੱਜਿਆ ਗਿਆ ਮੂਸਣ ਦੇ ਕੋਲ, ਕਹਿਣ ਲੱਗਾ, ਮੂਸਣ ਮੇਰੇ ਘਰ ਪਈ ਆ ਲੋਥ ਤੇ ਉਹ ਤੂੰ ਕਿਤੇ ਬਾਹਰ ਸੁੱਟਿਆ ਤੇ ਮੈਂ ਤੈਨੂੰ 500 ਰੁਪਈਆ ਦੇਵਾਂਗਾ। ਹੁਣ ਸੁਮਣ ਆਪਣੇ ਮੂਸਣ ਕੀ ਭਾੜੇ, ਹੁਣ ਜਾ ਕੇ ਲੋਥ ਚੁੱਕ ਲਿਆਂਦੀ ਤੇ ਲਿਆ ਕੇ ਮੰਜੇ ਤੇ ਪਾ ਕੇ ਨਾਲ ਸਿਰ ਜੋੜ ਦਿੱਤਾ ਤੇ ਕਹਿਣ ਲੱਗਾ, ਹੁਣ ਤੇ ਦਿਨ ਚੜ ਗਿਆ ਤੇ ਮੈਂ ਰਾਤ ਨੂੰ ਹਨੇਰੇ ਸਵੇਰੇ ਕਿਤੇ ਬਾਹਰ ਸੁੱਟ ਆਵਾਂਗਾ, ਹੁਣ ਦਿਨ ਚੜ ਗਿਆ। ਲਿਆ ਕੇ ਮੰਜੇ ਤੇ ਪਾ ਕੇ ਤੇ ਨਾਲ ਸਿਰ ਜੋੜ ਕੇ ਉੱਤੇ ਚਾਦਰ ਪਾ ਦਿੱਤੀ। ਜਦੋਂ ਪ੍ਰਸ਼ਾਦ ਪਾਣੀ ਤਿਆਰ ਹੋ ਗਿਆ ਤੇ ਲਿਆ ਕੇ ਘਰ ਆ ਕੇ ਕੱਪੜੇ ਵਿਛਾ ਕੇ ਉਦੋਂ ਬਹਿ ਕੇ ਪ੍ਰਸ਼ਾਦਾ ਛਕਦੇ ਸੀ, ਹੁਣ ਤੇ ਮੇਚਾਂ ਤੇ ਛਕਦੇ ਹਨ। ਉਦੋਂ ਰਿਵਾਜ ਸੀਗਾ ਕੱਪੜੇ ਵਿਛਾ ਕੇ ਤੇ ਪੁੰਜੇ ਪਗਤਾਂ ਲਾ ਕੇ ਤੇ ਫੇਰ ਪ੍ਰਸ਼ਾਦ ਛਕਿਆ ਕਰਦੇ ਸੀਗੇ। ਫਿਰ ਜਾ ਕੇ ਹੁਣ ਕੱਪੜੇ ਵਿਛਾ ਕੇ ਗੁਰੂ ਸਾਹਿਬ ਨੂੰ ਲਿਆਂਦਾ। 250 ਨਾਲ ਸੰਗਤ ਹੁੰਦੀ ਸੀ ਪ੍ਰਸ਼ਾਦ ਛਕਣ ਵੇਲੇ। ਜਦੋਂ ਸਾਰੇ ਆ ਕੇ ਬਹਿ ਗਿਆ ਸੱਜ ਗਿਆ ਤੇ ਗੁਰੂ ਸਾਹਿਬ ਕਹਿਣਗੇ, ਮੂਸਣ ਮੂਸਣ ਆਪਣੇ ਪੁੱਤਰ ਨੂੰ ਵੀ ਸੱਦ ਤੇ ਸੇਵਾ ਕਰੇ, ਘਰ ਸੰਗਤ ਆਈ ਹੋਈ ਹੈ ਤੇ ਸੇਵਾ ਕਰੇ, ਪ੍ਰਸ਼ਾਦ ਪਾਣੀ ਛਕਾਵੇ। ਤੇ ਮੂਸਣ ਨੇ ਸੰਕੋਚ ਕੀਤਾ, ਕਹਿਣ ਲੱਗਾ, ਸੱਚੇ ਪਾਤਸ਼ਾਹ ਕਿਤੇ ਬਾਹਰ ਗਿਆ ਹੋਇਆ, ਕੋਈ ਨੀ ਤੁਸੀਂ ਪ੍ਰਸ਼ਾਦ ਪਾਣੀ ਛਕਣਾ। ਮੂਸਣ ਨੇ ਸੋਚਿਆ, ਜੇ ਦੱਸ ਦਿੱਤਾ ਉਹ ਕਿਤੇ ਹੋ ਸਕਦਾ ਕਿਤੇ ਗੁਰੂ ਸਾਹਿਬ ਨਿਰਾਸ਼ ਹੋ ਕੇ ਪ੍ਰਸ਼ਾਦਾ ਪਾਣੀ ਨਾ ਛਕਣ। ਹੁਣ ਸੰਕੋਚ ਕੀਤਾ, ਕਹਿਣ ਲੱਗਾ, ਜੀ ਕਿਤੇ ਬਾਹਰ ਗਿਆ ਹੋਇਆ ਤੇ ਤੁਸੀਂ ਪ੍ਰਸ਼ਾਦ ਪਾਣੀ ਛਕਣਾ।
ਗੁਰੂ ਸਾਹਿਬ ਕਹਿਣਗੇ ਮੂਸਣ ਸੰਗਤਾਂ ਘਰ ਆਈਆਂ ਹੋਈਆਂ, ਮਸਾਂ ਸੇਵਾ ਦਾ ਮੌਕਾ ਮਿਲਿਆ ਏ ਤੇ ਭਾਗਾਂ ਨਾਲ ਸੇਵਾ ਮਿਲੀ ਹੈ, ਤੂੰ ਉਹਨੂੰ ਬਾਜ ਮਾਰ ਆ ਕੇ ਪ੍ਰਸ਼ਾਦ ਪਾਣੀ ਛਕਾਵੇ। ਫੇਰ ਵੀ ਮੂਸਣ ਨੇ ਸੰਕੋਚ ਕੀਤਾ, ਕਹਿਣ ਲੱਗਾ ਜੀ ਕਿਤੇ ਬਾਹਰ ਗਿਆ ਹੋਇਆ, ਕੋਈ ਨੀ ਤੁਸੀਂ ਪ੍ਰਸ਼ਾਦ ਪਾਣੀ ਛਕ ਲੈ। ਫੇਰ ਗੁਰੂ ਸਾਹਿਬ ਕਹਿਣ ਲੱਗੇ ਮੂਸਣ ਤੂੰ ਉਹਨੂੰ ਸੱਦ, ਭਾਗਾਂ ਨਾਲ ਸੇਵਾ ਦਾ ਸਮਾਂ ਮਿਲਿਆ, ਆ ਕੇ ਸੇਵਾ ਕਰੇ ਪ੍ਰਸ਼ਾਦ ਪਾਣੀ ਛਕਾਵੇ। ਫੇਰ ਮੂਸਣ ਕਹਿਣ ਲੱਗਾ ਸੱਚੇ ਪਾਤਸ਼ਾਹ ਜਿੱਥੇ ਹੋ ਗਿਆ ਹੋਇਆ ਉੱਥੇ ਮੇਰੀ ਆਵਾਜ਼ ਨਹੀਂ ਪਹੁੰਚਦੀ, ਆਪ ਸੱਦ ਲਓ ਤੇ ਭਾਵੇਂ ਆ ਜਾਵੇ। ਫੇਰ ਗੁਰੂ ਸਾਹਿਬ ਨੇ ਆਵਾਜ਼ ਮਾਰੀ, ਉਹ ਸਾਹਮਣ ਆ ਕੇ ਪ੍ਰਸ਼ਾਦ ਪਾਣੀ ਛਕਾ, ਸੰਗਤਾਂ ਘਰ ਆਈਆਂ ਬੈਠੀਆਂ, ਭਾਗਾਂ ਨਾਲ ਸਮਾਂ ਮਿਲਿਆ, ਆ ਕੇ ਪ੍ਰਸ਼ਾਦ ਪਾਣੀ ਛਕਾ। ਫੇਰ ਅੰਦਰੋਂ ਆਵਾਜ਼ ਆਈ ਤੇ ਆ ਕੇ ਸਾਹਮਣੇ ਗੁਰੂ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ, ਮੱਥਾ ਟੇਕ ਕੇ ਤੇ ਫਿਰ ਪ੍ਰਸ਼ਾਦ ਪਾਣੀ ਵਰਤਾਇਆ ਤੇ ਸੰਗਤਾਂ ਦੀਆਂ ਖੁਸ਼ੀਆਂ ਨਹੀਂ ਹਨ। ਜਿੱਥੇ ਗੁਰੂ ਸਾਹਿਬ ਨੇ ਆਪ ਬਾਣੀ ਉਚਾਰਨ ਕੀਤੀ ਹਨ ਕਿ ਸਤਿਗੁਰ ਮੇਰਾ ਸਫਰ ਦਪਾਲੇ, ਸਤਿਗੁਰ ਮੇਰਾ ਮਾਰ ਜੀਵਾਲੇ, ਉਹ ਪੰਜਵੇਂ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੀ ਜੋਤ ਦੇ ਮਾਲਕ ਸੀਗੇ, ਉਹ ਮਾਰਨ ਦੀ ਵੀ ਸਮਰੱਥਾ ਰੱਖਦੇ ਸੀ ਤੇ ਨਾਲ ਮਾਰ ਕੇ ਜਵਾਲਣ ਦੀ ਵੀ ਸਮਰੱਥਾ ਰੱਖਦੇ ਸੀ। ਪੰਜਵੇਂ ਪਾਤਸ਼ਾਹ ਨੇ ਆਪਣੀ ਮੌਜੂਦਗੀ ਦੇ ਵਿੱਚ ਜਿਨ੍ਹਾਂ ਨੇ ਬਾਣੀ ਉਚਾਰਨ ਕੀਤੀ ਹੈ ਵਾਤਾਵਰਨ ਦੇ ਵਿੱਚ ਲਿਆ ਕੇ ਘਟਾ ਕੇ ਤੇ ਸਫਲੀ ਕਰਕੇ ਦਿਖਾ ਕੇ ਪੂਰਨੇ ਪਾ ਕੇ ਦਿਖਾਏ, ਇਸ ਵਾਸਤੇ ਜਿਨ੍ਹਾਂ ਨੇ ਫਿਰ ਗੁਰੂ ਸਾਹਿਬ ਦੀ ਸੇਵਾ ਕਰ ਲਈ ਹੈ ਤੇ ਸੰਗਤਾਂ ਦੀ ਸੇਵਾ ਕਰ ਲਈ ਹੈ, ਗੁਰੂ ਸਾਹਿਬ ਨੇ ਉਹਨਾਂ ਦਾ ਗੁਰਬਾਣੀ ਦੇ ਵਿੱਚ ਨਾਂ ਚੜਾ ਦਿੱਤਾ। ਉੱਥੇ ਗੁਰੂ ਸਾਹਿਬ ਨੇ ਸਾਹਮਣ ਨੂੰ ਤੇ ਮੂਸਣ ਨੂੰ ਦੋਵਾਂ ਦਾ ਲੋਕ ਤੇ ਪਰਲੋਕ ਸਵਾਰ ਦਿੱਤਾ, ਦੁਨੀਆਂ ਤੇ ਆਇਆ ਸਫਲਾ ਹੋ ਗਿਆ, ਦੋਵਾਂ ਦਾ ਗੁਰਬਾਣੀ ਦੇ ਵਿੱਚ ਨਾਂ ਚੜ ਗਿਆ।

ਸੇਵਾ ਕਰਕੇ, ਗੁਰੂ ਕੀਆਂ ਸੰਗਤਾਂ ਦੀ ਸੇਵਾ ਕਰਕੇ, ਨਾਰੇ ਤੇ ਸਾਹਮਣ ਮੂਸਣ ਸਦਾ ਵਾਸਤੇ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਆ, ਪੰਜਵੇਂ ਪਾਤਸ਼ਾਹ ਦੇ ਨਾਰੇ ਉਹਨਾਂ ਦੇ ਚਰਨਾਂ ਵਿੱਚ ਸੁੱਖ ਭੋਗਦੇ ਆ। ਇਹ ਹੈ ਮਨੁੱਚਾ ਜਨਮ ਦਾ ਲਾਭ, ਬਗੈਰ ਭਾਗਾਂ ਤੋਂ ਗੁਰੂ ਘਰ ਦੀ ਸੇਵਾ ਵੀ ਨਹੀਂ ਹੁੰਦੀ। ਇਸ ਵਾਸਤੇ ਭਾਗਾਂ ਦੇ ਬਿਨਾਂ ਸੇਵਾ ਵੀ ਨਹੀਂ ਹੋ ਸਕਦੀ। ਸੇਵਾ ਵੀ ਉਹੋ ਹੀ ਕਰ ਸਕਦਾ ਹੈ ਜਿਹਦੇ ਪੂਰਵਲੇ ਕਰਮ ਚੰਗੇ ਕੀਤੇ ਹੋਣ, ਉਹਨਾਂ ਨੂੰ ਗੁਰੂ ਸਾਹਿਬ ਦੀ ਸੇਵਾ ਮਿਲਦੀ ਹੈ। ਇਸੇ ਤਰ੍ਹਾਂ ਪੰਜਵੇਂ ਪਾਤਸ਼ਾਹ ਨੇ ਆਪਣੀ ਮੌਜੂਦਗੀ ਦੇ ਵਿੱਚ ਕਸਬੱਟੀਆਂ ਲਾ ਕੇ ਪਰਖ ਕਰਕੇ ਤੇ ਫਿਰ ਨਾਲੇ ਉਹਨਾਂ ਦਾ ਗੁਰਬਾਣੀ 'ਚ ਨਾਂ ਚੜ੍ਹਾ ਦਿੱਤਾ, ਨਾਲੇ ਉਹਨਾਂ ਦਾ ਲੋਕ ਤੇ ਪਰਲੋਕ ਸਵਾਰ ਦਿੱਤਾ, ਦੁਨੀਆਂ ਤੇ ਆਇਆ ਸਫਲਾ ਹੋ ਗਿਆ। ਇਹ ਹੈ ਮਨੁੱਚਾ ਜਨਮ ਦਾ ਲਾਭ। ਸਹੀ ਦਾਸ ਦੇ ਇਹੋ ਹੀ ਬੇਨਤੀ ਕਰੇਗਾ, ਨਾਲ ਸਾਡੇ ਕਿਹੜੀ ਵਸਤੂ ਜਾਂਦੀ ਹੈ? ਨਾ ਕੁਛ ਨਾਲ ਲੈ ਕੇ ਆਏ ਹਾਂ ਤੇ ਨਾ ਹੀ ਕੁਛ ਨਾਲ ਲੈ ਕੇ ਜਾਣਾ। ਮਨੁੱਚਾ ਜਨਮ ਦਾ ਇਹੋ ਹੀ ਲਾਭ ਹੈ। ਜਿੰਨਾ ਵੀ ਇਹ ਜ਼ਿੰਦਗੀ ਦੇ ਵਿੱਚ ਸੇਵਾ ਸਿਮਰਨ ਭਜਨ ਪਾਠ ਪੁੰਨ ਦਾਨ ਕਰ ਲਵੇਗਾ ਨਾ, ਇਹ ਵਸਤੂ ਤੁਹਾਡੇ ਨਾਲ ਜਾਣੀ ਹੈ। ਨਾ ਕੁਛ ਨਾਲ ਲੈ ਕੇ ਆਏ ਤੇ ਨਾ ਹੀ ਕੁਛ ਨਾਲ ਲੈ ਕੇ ਜਾਣਾ। ਇਹੋ ਹੀ ਮਨੁੱਚਾ ਜਨਮ ਦਾ ਲਾਭ ਹੈ। ਆਪਣੀ ਮੌਜੂਦਗੀ ਵਿੱਚ, ਆਪਣੀ ਜ਼ਿੰਦਗੀ ਦੇ ਵਿੱਚ ਬਹੁਤਾ ਕਹੀਏ ਬਹੁਤਾ ਹੋਏ, ਜੇ ਕੋਈ ਬਹੁਤਾ ਕਰੇਗਾ ਤੇ ਬਹੁਤਾ ਫਲ ਮਿਲੇਗਾ, ਥੋੜਾ ਕਰੇਗਾ ਤੇ ਥੋੜਾ ਫਲ ਮਿਲੇਗਾ। ਆਪੇ ਬੀਜ ਆਪੇ ਹੀ ਕਹੇ, ਇਹੋ ਹੀ ਮਨੁੱਚਾ ਜਨਮ ਦਾ ਲਾਭ ਹੈ। ਜਿਹਨਾਂ ਨੇ ਸਫਲਾ ਕਰਨਾ, ਜਿਹਨਾਂ ਨੂੰ ਹੀਰੇ ਲਾਲਾਂ ਦੀ ਕੀਮਤ ਦਾ ਪਤਾ ਹੈ, ਉਹ ਤੇ ਕਦੀ ਵੀ ਕੌਡੀਆਂ ਦੇ ਭਾਗ ਵਾ ਕੇ ਨਹੀਂ ਜਾਣਗੇ, ਤੇ ਜਿਹਨਾਂ ਨੂੰ ਹੀਰੇ ਲਾਲਾਂ ਦੀ ਕੀਮਤ ਦਾ ਨਹੀਂ ਪਤਾ, ਉਹ ਛੱਤੀ ਪਦਾਰਥ ਛੱਕੇ ਤੇ ਗੰਦੀਆਂ ਮੰਦੀਆਂ ਚੀਜ਼ਾਂ ਵਰਤ ਕੇ ਹੀਰੇ ਵਰਗਾ ਮਨੁੱਚਾ ਜਨਮ ਨਿਸਫਲ ਗਵਾ ਕੇ ਚਲੇ ਜਾਂਦੇ ਆ। ਮੁੜ ਕੇ ਪਤਾ ਨਹੀਂ ਮਨੁੱਚਾ ਜਨਮ ਦੀ ਵਾਰੀ ਆਵੇ ਆਵੇ ਨਾ ਹੀ ਆਵੇ। ਤਾਂ ਹੀ ਨਵੇਂ ਪਾਤਸ਼ਾਹ ਨੇ ਲਿਖਿਆ ਹੈ ਕਿ ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਈ, ਨਾਨਕ ਕਹਿਤ ਮਿਲਣ ਕੀ ਬਰੀਆ ਸਿਮਰਤ ਕਹਾਣੀ। ਗੁਰ ਸੇਵਾ ਤੇ ਭਗਤ ਕਮਾਈ ਤਾਵੇ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰੇ ਦੇਵ ਸੋ ਦੇਹੀ ਭਜ ਹਰ ਕੀ ਸੇਵ। ਭਜੋ ਗੋਬਿੰਦ ਭੂਲ ਮਤ ਜਾਓ, ਮਾਨਸ ਜਨਮ ਕਾ ਇਹੀ ਲਾਹ। 84 ਲੱਖ ਜੂਨ ਸਬਾਈ ਮਾਨਸ ਕੋ ਪਰਵ ਦੇਈ ਵਡਿਆਈ, ਇਸ ਪੌੜੀ ਤੇ ਜੋ ਨਰ ਚੂਕੇ ਸੋ ਆਏ ਜਾਏ ਦੁੱਖ ਪਾਏਂਦਾ। ਦੁਰਲਭ ਦੇਹ ਪਾਈ ਵੱਡ ਭਾਗੀ, ਨਾਮ ਨਾ ਜਪੇ ਤੇ ਆਤਮ ਘਾਤੀ, ਮਰ ਨਾ ਜਾਹੀ ਜਿਨਾ ਵਿਸਤ ਰਾਮ, ਨਾਮ ਬਹੁਨ ਜੀਵਨ ਕੌਣੇ ਕੰਮ। ਕਿੰਨੀਆਂ ਗੁਰੂ ਸਾਹਿਬ ਨੇ ਲਾਂਤਾ ਪਾਈਆਂ ਭਲਿਆ ਲੋਕ, ਇੰਨੀ ਵਡਿਆਈ ਦਿੱਤੀ ਆ ਗੁਰੂ ਸਾਹਿਬ ਨੇ ਮਨੁੱਚਾ ਜਨਮ ਨੂੰ। ਇਹੋ ਹੀ ਮਨੁੱਚਾ ਜਨਮ ਹੈ ਕਿ ਜਿਹੜਾ ਵੱਡੇ ਤੋਂ ਵੱਡਾ ਮਰਾਤਬਾ ਪਾ ਸਕਦਾ, ਆਪ ਵੀ ਤਰ ਸਕਦਾ, ਆਪਣੀਆਂ ਇੱਕੀਆਂ ਕੁਲਾਂ ਦਾ ਵੀ ਉਧਾਰ ਕਰ ਸਕਦਾ। ਜਿਨ ਜਪਿਆ ਤਿਸ ਕੋ ਬਲਿਹਾਰ, ਤਿਸ ਕੇ ਸੰਗ ਤਰੇ ਸੰਸਾਰ। ਜਿਨ ਗੁਰਮੁਖ ਨਾਮ ਧਿਆਇਆ ਆਏ ਤੇ ਪਰਵਾਨ, ਨਾਨਕ ਕੁਲ ਉਧਾਰੇ ਆਪਣਾ ਦਰਗੇ ਪਾਵੇ ਮਾਨ। ਗੁਰਮੁਖ ਨਾਮ ਦਾਨ ਇਸ਼ਨਾਨ, ਗੁਰਮੁਖ ਲਾਗੇ ਸਹਿਜ ਧਿਆਨ, ਗੁਰਮੁਖ ਪਾਵੇ ਦਰਗੇ ਮਾਨ। ਜਿਹੜਾ ਵੀ ਇਹ ਗੁਣ ਧਾਰਨ ਕਰ ਲਵੇਗਾ, ਇੱਥੇ ਵੀ ਉਹਦੀ ਸੋਭਾ ਹੋਵੇਗੀ ਤੇ ਦਰਗਾਹ ਚ ਵੀ ਗਿਆਨ ਦੇ ਹਾਰ ਪੈਣਗੇ। ਇਹ ਹੈ ਮਨੁੱਚਾ ਜਨਮ ਦਾ ਲਾਭ। ਇਸੇ ਤਰ੍ਹਾਂ ਬਾਬਾ

ਸੇਵਾ ਕੀਤੀ ਸੀ। ਭਾਈ ਬਹਿਲੋ ਨੇ ਵੀ ਉਹਨੂੰ ਵੀ ਗੁਰੂ ਸਾਹਿਬ ਨੇ ਮੰਜੀ ਬਖਸ਼ ਦਿੱਤੀ ਸੀ। ਭਾਈ ਮੰਝ ਨੇ ਸੇਵਾ ਕੀਤੀ ਸੀ, ਉਹਨਾਂ ਨੂੰ ਵੀ ਗੁਰੂ ਸਾਹਿਬ ਨੇ ਮੰਜੀ ਬਖਸ਼ ਦਿੱਤੀ ਸੀ। ਇਸੇ ਤਰ੍ਹਾਂ ਬਾਬਾ ਸੰਗ ਹੋਇਆ, ਹੁਣ ਵੀ ਪੰਜਵੇਂ ਪਾਤਸ਼ਾਹ ਵੇਲੇ ਗੁਰੂ ਘਰ ਦੀ ਸੇਵਾ ਕੀਤੀ ਸੀ। ਪੰਜਵੇਂ ਪਾਤਸ਼ਾਹ ਦੀ ਮੌਜੂਦਗੀ ਦੇ ਵਿੱਚ ਪਰ ਸੇਵਾ ਕਰਕੇ ਤੇ ਉਹ ਵੀ ਪਾਸ ਹੋ ਗਿਆ। ਗੁਰੂ ਸਾਹਿਬ ਨੂੰ ਖੁਸ਼ ਕਰਕੇ ਤੇ ਗੁਰੂ ਸਾਹਿਬ ਕੋਲੋਂ ਮੰਜੀ ਪ੍ਰਾਪਤ ਕਰ ਲਈ। ਜੇ ਘਰੇ ਹੀ ਬੈਠਾ ਰਹਿੰਦਾ, ਨਾ ਜਾ ਕੇ ਸੇਵਾ ਕਰਦਾ, ਅੱਜ ਕਿਹਨੂੰ ਉਹਦਾ ਨਾਮ ਲੈਣਾ ਸੀ ਬਾਬਾ ਸੰਗ ਦਾ? ਇਹ ਹੈ ਉੱਚਾ ਜਨਮ ਦਾ ਲਾਭ। ਬਾਬਾ ਜੀ ਇੱਥੇ ਵਿਚਾਰ ਕਰਦੇ ਸੀ, ਭਾਈ ਘਰ ਬੈਠਿਆਂ ਕਰਮ ਨਹੀਂ ਬਣਦੇ, ਕਰਮ ਬਣਾਉਣੇ ਪੈਂਦੇ ਆ। ਜਿਨ੍ਹਾਂ ਨੇ ਕਰਮ ਬਣਾ ਲਏ ਆ, ਸੇਵਾ ਕਰ ਲਈ ਹੈ ਗੁਰੂ ਘਰ ਦੀ, ਲੋਕ ਤੇ ਪਰਲੋਕ ਸਵਾਰ ਲਿਆ, ਦੁਨੀਆਂ ਤੇ ਆਇਆ, ਸਫਲਾ ਹੋ ਗਿਆ। ਤੀਸਰੇ ਪਾਤਸ਼ਾਹ ਧੰਨ ਗੁਰੂ ਅੰਗਦ ਸਾਹਿਬ ਦੇ ਚਰਨਾਂ ਵਿੱਚ ਜਾ ਕੇ 72 ਸਾਲ ਦੀ ਉਮਰ ਦੇ ਵਿੱਚ ਜਾ ਕੇ ਗੁਰੂ ਅੰਗਦ ਸਾਹਿਬ ਨੂੰ ਖਡੂਰ ਸਾਹਿਬ ਜਾ ਕੇ ਗੁਰੂ ਧਾਰਨ ਕੀਤਾ। ਗੁਰੂ ਧਾਰਨ ਕਰਕੇ ਸਿੱਖ ਬਣ ਕੇ, ਸੇਵਾਦਾਰ ਬਣ ਕੇ, ਸੇਵਾ ਕਰਕੇ ਕਸਵੱਟੀਆਂ ਲਾ ਕੇ ਪਾਸ ਹੋ ਕੇ ਉਹ ਦਾਤਾਂ ਪ੍ਰਾਪਤ ਕਰ ਲਈਆਂ ਆਪਣੇ ਗੁਰੂ ਦੇ ਕੋਲੋਂ ਕਿ ਦਾਤਾਂ ਦੇਣ ਵਾਲੇ ਦਾਤੇ ਬਣ ਗਏ। ਇਹ ਕਿੱਥੋਂ ਬਣੇ ਸੀਗੇ? ਹੁਣ ਸੇਵਾ ਕਰਾਉਣ ਵਾਲਾ ਤੇ ਹੋਵੇ 36 ਸਾਲ ਦਾ ਤੇ ਸੇਵਾ ਕਰਨ ਵਾਲਾ ਹੋਵੇ 72 ਸਾਲ ਦਾ। ਦੇਖੋ ਕਿਵੇਂ ਨਿਰੰਕਾਰ ਢੋ ਬਣਾਉਂਦਾ। ਸੇਵਾ ਕਰਨ ਵਾਲਾ ਤੇ ਹੋਵੇ 72 ਸਾਲ ਦਾ ਤੇ ਸੇਵਾ ਕਰਾਉਣ ਵਾਲਾ ਹੋਵੇ 36 ਸਾਲ ਦਾ। ਧੰਨ ਗੁਰੂ ਅੰਗਦ ਸਾਹਿਬ ਨੇ 12 ਸਾਲ 6 ਮਹੀਨੇ 14 ਦਿਨ ਗੁਰਿਆਈ ਕੀਤੀ ਹੈ ਧੰਨ ਗੁਰੂ ਅੰਗਦ ਸਾਹਿਬ ਨੇ। ਤੇ ਤੀਸਰੇ ਪਾਤਸ਼ਾਹ ਨੇ 12 ਸਾਲ ਉਹਨਾਂ ਦੀ ਸੇਵਾ ਕੀਤੀ ਹੈ। 84 ਸਾਲ ਦੀ ਉਮਰ ਦੇ ਹੋ ਗਏ ਸੀਗੇ ਜਿਸ ਵੇਲੇ ਗੁਰੂ ਅੰਗਦ ਸਾਹਿਬ ਨੇ ਆਪਣੇ ਬਾੜੀ ਜੋਤ ਉਹਨਾਂ ਦੇ ਵਿੱਚ ਰੱਖ ਕੇ ਤੇ ਮੱਥਾ ਟੇਕ ਕੇ ਜਿਹੜੀ ਦਾਤ ਲਈ ਸੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਚ, ਉਹ ਅੱਜ ਗੁਰੂ ਅੰਗਦ ਸਾਹਿਬ ਤੀਸਰੇ ਪਾਤਸ਼ਾਹ ਜੇ ਦਾਤ ਦੇ ਕੇ ਤੇ ਗੁਰੂ ਥਾਪ ਕੇ ਪੂਜਨੀਕ ਬਣਾ ਕੇ ਗੁਰਿਆਈ ਦੇ ਕੇ ਤੇ ਅੱਜ ਗੁਰੂ ਅੰਗਦ ਸਾਹਿਬ ਉਹਨਾਂ ਨੂੰ ਖਿਰਦ ਗੋਂਦਵਾਲ ਸਾਹਿਬ ਨੂੰ ਤੋਰ ਦਿੱਤਾ ਕਿ ਇੱਥੇ ਤੁਹਾਡੇ ਨਾਲ ਦਾਤੂ ਹੋਰੀ ਈਰਖਾ ਕਰਨਗੇ, ਤੁਸੀਂ ਜਾ ਕੇ ਗੋਂਦਵਾਲ ਸਾਹਿਬ ਰਹਿਸ਼ ਕਰੋ ਤੇ ਨਾਲੇ ਨਵਾਂ ਸ਼ਹਿਰ ਵਸਾਓ। ਇਹ ਕਿੱਥੋਂ ਦਾਤਾਂ ਪ੍ਰਾਪਤ ਕੀਤੀਆਂ? ਇਹ 12 ਸਾਲ ਦੀ ਗਾਗਰ ਹੋ ਕੇ ਮੁਰਸ਼ਦ ਦੀ ਸੇਵਾ ਕਰਕੇ ਤੇ ਮੁਰਸ਼ਦ ਨੇ ਫਰਕ ਤੇ ਨਹੀਂ ਰੱਖਿਆ, ਜਿਹੋ ਜਿਹੇ ਆਪ ਸੀਗੇ ਉਹੋ ਜਿਹੇ ਇਕਾਜੁਗੀ ਜੀਵਾਂ ਦੇ ਉਧਾਰ ਕਰਨ ਵਾਸਤੇ ਆਪਣਾ ਸਰੂਪ ਬਣਾ ਕੇ ਛੱਡ ਕੇ ਗਏ। ਇੱਕ ਮੌਜੂਦਗੀ ਦੇ ਵਿੱਚ ਦੋ ਗੁਰੂ ਨਹੀਂ ਰਹੇ। ਜਿੰਨਾ ਚਿਰ ਪਹਿਲਾ ਗੁਰੂ ਰਿਹਾ ਗੁਰੂ ਅੰਗਦ ਸਾਹਿਬ, ਉਸ ਟਾਈਮ ਤੇ ਨਾ ਤੇ ਗੁਰੂ ਅਮਰਦਾਸ ਗੁਰੂ ਹੀ ਖਵਾ ਸਕਿਆ ਤੇ ਨਾ ਹੀ ਮੱਥੇ ਟਿਕਾ ਸਕਿਆ ਹੈ, ਨਾ ਹੀ ਲਾਗੇ ਆਸਣ ਲਾ ਕੇ ਬਹਿ ਸਕਿਆ। ਜਿਸ ਦਿਨ ਗੁਰੂ ਨੇ ਦਾਤਾਂ ਬਖਸ਼ ਦਿੱਤੀਆਂ ਹੈ ਤੇ ਨਾਮ ਦਾ ਦੀਵਾ ਜਗਾ ਦਿੱਤਾ, ਨਾਮ ਦਾ ਧਨ ਦੇ ਦਿੱਤਾ ਹੈ, ਉਸ ਤੋਂ ਬਾਅਦ ਫਿਰ ਪਹਿਲੇ ਗੁਰੂ ਸੀ ਜਿਹੜੇ 2 ਦਿਨ ਬਾਅਦ ਗੁਰੂ ਅੰਗਦ ਸਾਹਿਬ ਉਹਨਾਂ ਨੂੰ ਗੁਰਿਆਈ ਦੇ ਕੇ ਗੁਰੂ ਥਾਪ ਕੇ ਪੂਜਨੀਕ ਬਣਾ ਕੇ ਗੋਂਦਵਾਲ ਸਾਹਿਬ ਨੂੰ ਤੋਰ ਕੇ 2 ਦਿਨ ਬਾਅਦ ਫਿਰ ਆਪ ਗੁਰੂ ਅੰਗਦ ਸਾਹਿਬ ਸੱਚਖੰਡ ਨੂੰ ਚਲੇ ਗਏ। ਇਸੇ ਤਰ੍ਹਾਂ 34 ਚੌਥੇ ਪਾਤਸ਼ਾਹ ਲਾਹੌਰੋਂ ਚੱਲ ਕੇ ਆ ਕੇ ਗੋਂਦਵਾਲ ਸਾਹਿਬ ਤੀਸਰੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਹੋਏ ਹਾਜ਼ਰ।
ਆ ਕੇ ਤੀਸਰੇ ਪਾਤਸ਼ਾਹ ਦੇ ਦਰਸ਼ਨ ਕਰਕੇ ਫਿਰ ਬੇਨਤੀ ਕਰਕੇ ਤੇ ਉਹਨਾਂ ਦੇ ਚਰਨਾਂ ਦੇ ਵਿੱਚ ਸੇਵਾ ਦੇ ਵਿੱਚ ਲੱਗ ਗਏ। ਧੰਨ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਵਿੱਚ ਆ ਕੇ ਸੇਵਾ ਵਿੱਚ ਲੱਗ ਗਏ। ਗੁਰੂ ਸਾਹਿਬ ਨੇ ਇੰਨੀਆਂ ਬਖਸ਼ਿਸ਼ਾਂ ਕੀਤੀਆਂ ਕਿ ਆਪਣੇ ਸੇਵਕ ਨੂੰ, ਸੇਵਾਦਾਰ ਨੂੰ ਸਾਰੀਆਂ ਦਾਤਾਂ ਬਖਸ਼ ਕਰ ਦਿੱਤੀਆਂ। ਗੁਰੂ ਸਾਹਿਬ ਦੀਆਂ, ਧੰਨ ਗੁਰੂ ਰਾਮਦਾਸ ਦੀਆਂ ਦੁਨਿਆਵੀ ਵੀ ਇੱਛਾ ਉਸੇ ਘਰ ਦੇ ਵਿੱਚੋਂ ਪੂਰੀਆਂ ਹੋ ਗਈਆਂ ਤੇ ਲੋਕ ਤੇ ਪਰਲੋਕ ਦੇ ਮਾਲਕ ਵੀ ਉਸੇ ਘਰ ਦੇ ਵਿੱਚੋਂ ਹੋ ਗਏ। ਜੇ ਹੁਣ ਦੌੜੀ ਬੈਠੇ ਰਹਿੰਦੇ ਧੰਨ ਗੁਰੂ ਰਾਮਦਾਸ, ਅੱਜ ਕਿਹਨ ਨਾਮ ਜਪਣਾ ਸੀ ਉਹਨਾਂ ਦਾ? ਇਸ ਵਾਸਤੇ ਕਰਮ ਬਣਾਉਣੇ ਪੈਂਦੇ ਆ। ਆ ਕੇ ਧੰਨ ਗੁਰੂ ਰਾਮਦਾਸ ਨੇ ਗੋਂਦਵਾਲ ਸਾਹਿਬ ਤੀਸਰੇ ਪਾਤਸ਼ਾਹ ਨੂੰ ਗੁਰੂ ਧਾਰਨ ਕੀਤਾ, ਟੋਕਰੀਆਂ ਢੋਈਆਂ ਤੇ ਸਿੱਖ ਬਣ ਕੇ, ਸੇਵਾਦਾਰ ਬਣ ਕੇ, ਸੇਵਾ ਕਰਕੇ ਪਰਖ ਦੇ ਵਿੱਚ ਪਾਸ ਹੋ ਕੇ ਸਾਰੀਆਂ ਇੱਛਾ ਪੂਰੀਆਂ ਹੋ ਗਈਆਂ। ਦੇਖਿਆ ਕਿ ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗਮੈ ਭਾਰ, ਗੁਰੂ ਨਾਨਕ ਮਿਲਿਆ ਪਾਰ ਬ੍ਰਹਮ, ਤੇਰਿਆਂ ਚਰਨਾਂ ਤੋਂ ਮਿਲਿਆ ਸਾਰੀਆਂ ਇੱਛਾ ਪੂਰੀਆਂ ਹੋ ਗਈਆਂ। ਇਹ ਕੌਣ ਪੂਰੀਆਂ ਕਰ ਸਕਦਾ? ਗੁਰੂ ਤੋਂ ਬਿਨਾਂ ਕੋਈ ਸਾਰੀਆਂ ਇੱਛਾ ਪੂਰੀਆਂ ਨਹੀਂ ਕਰ ਸਕਦਾ। ਪਰ ਗੁਰੂ ਨਾਨਕ ਸਾਹਿਬ ਦੀ ਜੋਤ ਦੇ ਦਰਸ਼ਨ ਹੋ ਗਏ ਤੇ ਗੁਰੂ ਸਾਹਿਬ ਦੀ ਜੋਤ ਦੇ ਮਿਲਾਪ ਹੋ ਗਿਆ ਤੇ ਗੁਰੂ ਨੇ ਆਪਣੇ ਚਰਨੀ ਲਾ ਲਿਆ, ਫਿਰ ਕਿਹੜੀਆਂ ਦਾਤਾਂ ਨਹੀਂ ਪ੍ਰਾਪਤ ਹੋਈਆਂ ਗੁਰੂ ਦੇ ਕੋਲ? ਗੁਰੂ ਸਾਹਿਬ ਨੇ ਬਾਣੀ ਉਚਾਰਨ ਕੀਤੀ ਹੈ, ਗੁਰਪੂਰੇ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ, ਜਹ ਜਾਈਏ ਤਹਾਂ ਸੁਹੇਲੇ, ਕਰ ਕਿਰਪਾ ਪਰਮੇਲੇ, ਹਰ ਗੁਣ ਗਾਵੋ ਸਦਾ ਸੁਪਾਈ, ਮਨ ਚਿੰਦੇ ਸਗਲੇ ਫਲ ਪਾਵੋ, ਜੀ ਕੇ ਸੰਗ ਸਹਾਈ, ਨਰਾਇਣ ਪੁਰਾਨ ਹੰਦਾਰਾ, ਹਮ ਸੰਤ ਜਨਾਰੇ ਨਾਰਾ, ਪਤਤ ਪਨੀਤ ਕਰ ਲੀ ਨੇ, ਕਰ ਕਿਰਪਾ ਹਰ ਜੀ ਨੇ, ਪਾਰ ਬ੍ਰਹਮ ਕਰੇ ਸਰ ਸਦ ਪ੍ਰਤਪਾਲਾ, ਸਦ ਜੀ ਸੰਗ ਰਖਵਾਲਾ, ਹਰ ਦਿਨ ਰੈਨ ਕੀਰਤਨ ਗਾਈਏ, ਬੋੜ ਨਾ ਜੂਨੀ ਪਾਈਏ, ਜਿਸ ਦੇਵੇ ਪੁਰਖ ਵਧਾਤਾ, ਹਰ ਤਿਨੀ ਜਾਤਾ, ਜਮ ਕੰਕਰ ਨੇੜ ਨਾ ਆਇਆ, ਸੁਖ ਨਾਨਕ ਸਰਨੀ ਪਾਇਆ। ਪੂਰੇ ਗੁਰੂ ਦੇ ਦਰਸ਼ਨ ਹੋ ਜਾਣ ਤੇ ਪੂਰੇ ਗੁਰੂ ਦਾ ਹੋ ਜਾਵੇ ਮਲਾਪ ਤੇ ਪੂਰਾ ਗੁਰੂ ਲਾ ਲਵੇ ਆਪਣੇ ਚਰਨੀ, ਇਹਦੂ ਵੱਡੇ ਭਾਗ ਹੋਰ ਕਿਹਦੇ ਹੋ ਸਕਦੇ ਹੈ? ਗੁਰੂ ਦੇ ਕੋਲੋਂ ਕਿਹੜੀਆਂ ਦਾਤਾਂ ਪ੍ਰਾਪਤ ਨਹੀਂ ਹੋਈਆਂ? ਦੁਨਿਆਵੀ ਇੱਛਾ ਵੀ ਪੂਰੀਆਂ ਹੋ ਗਈਆਂ ਧੰਨ ਗੁਰੂ ਰਾਮਦਾਸ ਦੀਆਂ, ਤੇ ਲੋਕ ਤੇ ਪਰਲੋਕ ਦੀਆਂ ਵੀ ਖੁਸ਼ੀਆਂ ਪ੍ਰਾਪਤ ਹੋ ਗਈਆਂ। ਇਹ ਕਿੱਥੋਂ ਮਿਲੀਆਂ? ਇਹ ਮਿਲੀਆਂ ਪੂਰੇ ਗੁਰੂ ਦੇ ਚਰਨਾਂ ਦੇ ਵਿੱਚ, ਤੀਸਰੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਦੀ ਜੋਤ ਦੇ ਮਾਲਕ ਜੀ ਤੀਸਰੇ ਰੂਪ ਦੇ ਵਿੱਚ, ਉਹਨਾਂ ਕੋਲੋਂ ਵੇਖਾਂ ਧੰਨ ਗੁਰੂ ਰਾਮਦਾਸ ਸੋਢ ਵੰਸ ਪ੍ਰਗਟ ਹੋਈ ਹੈ। ਧੰਨ ਗੁਰੂ ਰਾਮਦਾਸ ਤੋਂ ਪਹਿਲੀ ਪਾਤਸ਼ਾਹੀ ਬੇਦੀਆਂ ਦੀ ਕੁਲ ਵਿੱਚ ਹੋਏ, ਦੂਸਰੀ ਪਾਤਸ਼ਾਹੀ ਤ੍ਰੇਣਾ ਦੀ ਕੁਲ ਵਿੱਚ ਹੋਏ, ਤੀਸਰੀ ਪਾਤਸ਼ਾਹੀ ਭੱਲਿਆਂ ਦੀ ਕੁਲ ਵਿੱਚ ਹੋਏ ਤੇ ਚੌਥੇ ਪਾਤਸ਼ਾਹ ਸੋਢ ਵੰਸ਼ ਵਿੱਚੋਂ ਪ੍ਰਗਟ ਹੋਏ ਆ। ਇਹ ਰਾਮ ਚੰਦਰ ਜੀ ਤੋਂ ਆਪਣਾ ਗੋਤਾਂ ਚੱਲੀਆਂ, ਫਿਰ ਆ ਕੇ ਕਲਯੁਗ ਦੇ ਵਿੱਚ ਗੁਰੂ ਨਾਨਕ ਸਾਹਿਬ ਤੋਂ ਲਾ ਕੇ ਚੌਥੇ ਪਾਤਸ਼ਾਹੀ ਪ੍ਰਗਟ ਹੋਈਆਂ। ਇੱਥੇ ਆਉਣ ਦਾ ਤੇ ਪਈ ਇਹੋ ਲਾਭ ਹੈ ਜੋ ਸਾਨੂੰ ਗੁਰੂ ਸਾਹਿਬ ਦਾ ਹੁਕਮ ਹੈ ਨਾ, ਉਹਨਾਂ ਦੇ ਹੁਕਮ ਦੀ ਪਾਲਣਾ ਕਰਾਂਗੇ। ਹੁਕਮ ਕੀ ਆ? ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੀਏ ਪਾਈਏ। ਸਾਨੂੰ ਕਈ ਸਵਾਲ ਕਰਦੇ ਹਨ ਭਈ ਸਾਰੀ ਗੁਰਬਾਣੀ ਦਾ ਜਿਹੜਾ ਨਿਚੋੜ ਆ ਨਾ ਉਹ ਹੈਗਾ ਹੁਕਮ, ਹੁਕਮ ਹੀ ਨਾਮ ਆ ਬਸ। ਜਿਸ ਨੇ ਹੁਕਮ ਦੀ ਪਾਲਣਾ ਕਰ ਲਈ ਉਹ ਦੂਸਰੇ ਗੁਰੂ ਨਾਨਕ ਬਣ ਗਏ। ਸਾਕਿਆਂ ਪੁੱਤਰਾਂ ਨੇ ਨਾ ਹੁਕਮ ਮੰਨਿਆ ਤੇ ਨਾ ਗੁਰੂ ਦੀ ਸੇਵਾ ਕੀਤੀ ਆਪਣੇ ਪਿਤਾ ਜੀ ਦੀ, ਉਹ ਦਾਤਾ ਨਾ ਪ੍ਰਾਪਤ ਕਰ ਸਕੇ। ਭਾਈ ਥੋੜਾ ਬਹੁਤਾ ਰੋਸ਼ ਦੇ ਹੁੰਦਾ ਹੀ ਨਾ,
ਹੁਣ ਐਡੀ ਵੱਡੀ ਪਿਤਾ ਦੇ ਕੋਲ ਦਾਤ ਹੋ ਜਾਵੇ ਹੋਵੇ ਤੇ ਲੈ ਜਾਵੇ ਸੇਵਾਦਾਰ ਸਿੱਖ ਤੇ ਮਨ ਦੇ ਵਿੱਚ ਰੋਸ ਤੇ ਆਉਂਦਾ ਹੀ ਹੈ ਨਾ ਵੀ ਸਾਡੇ ਪਿਤਾ ਦੀ ਦਾਸੀ ਇੱਕ ਨੌਕਰ ਹੋ ਕੇ ਸੇਵਾਦਾਰ ਹੋ ਕੇ ਦਾਤ ਲੈ ਗਿਆ ਥੋੜਾ ਬਹੁਤਾ ਮਨ ਦੇ ਵਿੱਚ ਤੇ ਆ ਹੀ ਜਾਂਦੀ ਹੈ ਨਾ ਪਰ ਉਹ ਤੇ ਹੁਣ ਜਾਣੀ ਉੱਥੇ ਸੀ ਜਿਨ੍ਹਾਂ ਦੇ ਤੁਰੋਂ ਦਰਗਾਹ ਮੱਥੇ ਦੇ ਲਿਖੀਆਂ ਹੋਈਆਂ ਸੀਗੀਆਂ ਉਵੇਂ ਐਡੀਆਂ ਦਾਤਾਂ ਥੋੜੀਆਂ ਮਿਲ ਜਾਂਦੀਆਂ ਭਾਈ ਲਹਿਣੇ ਜੀ ਨੇ ਗੁਰੂ ਸਾਹਿਬ ਦੀ ਸੇਵਾ ਕਰਕੇ ਕਸਬਟੀਆਂ ਲਾ ਕੇ ਪਾਸ ਹੋ ਕੇ ਪੂਰਨੇ ਪਾ ਕੇ ਇਮਤਿਹਾਨ ਦੇ ਵਿੱਚ ਪਾਸ ਹੋ ਕੇ ਉਹ ਦਾਤਾਂ ਪ੍ਰਾਪਤ ਕਰ ਲਈਆਂ ਕਿ ਦਾਤਾਂ ਦੇਣ ਵਾਲੇ ਦਾਤੇ ਬਣ ਗਏ ਸਹੀ ਭਾਈ ਸਮਾਪਤੀ ਕਰਦੇ ਹਾਂ ਕਿਉਂਕਿ ਬਲਦੇਵ ਸਾਨੂੰ ਪਤਾ ਹੀ ਹੈ ਦਾਤ ਬਾਬਾ ਜੀ ਦਾ ਧੰਨ ਬਾਬਾ ਈਸ਼ਰ ਸਿੰਘ ਜੀ ਦਾ ਸੇਵਾਦਾਰ ਹੈ 3 ਸਾਲ ਧੰਨ ਬਾਬਾ ਆਨੰਦ ਸਿੰਘ ਜੀ ਦੇ ਚਰਨਾਂ ਚ ਰਹੇ ਹਨ ਉਦੋਂ ਸੁਖਮਨੀ ਸਾਹਿਬ ਦੇ ਪਾਠ ਕਰੀਦੇ ਸੀਗੇ ਜਾਂ ਫਿਰ ਬਾਬਾ ਜੀ ਦੇ ਵਸਤਰ ਧੋਈਦੇ ਸੀਗੇ ਜਾਂ ਡਾਂਡੀ ਚੱਕੀ ਦੀ ਸੀ ਜਦੋਂ ਕਰੋਲ ਦੇ ਟਿੱਬੇ ਤੇ ਹੁੰਦੇ ਸੀਗੇ ਚਸ਼ਮੇ ਤੇ ਲੈ ਜਾਣਾ ਚਸ਼ਮੇ ਤੋਂ ਫਿਰ ਉੱਤੇ ਲੈ ਜਾਣਾ ਜਾਂ ਫਿਰ ਵੱਡੇ ਬਾਬਾ ਜੀ ਦੇ ਨਾਲ 3 ਸਾਲ ਰਹੇ ਉਸ ਤੋਂ ਬਾਅਦ ਜਦੋਂ ਪਾਕਿਸਤਾਨ ਬਣ ਗਿਆ ਫਿਰ ਧੰਨ ਬਾਬਾ ਈਸ਼ਰ ਸਿੰਘ ਜੀ ਦੇ ਚਰਨਾਂ ਵਿੱਚ ਆ ਗਏ ਜਦੋਂ ਉਹਨਾਂ ਦੇ ਚਰਨਾਂ ਦੇ ਵਿੱਚ ਆ ਕੇ ਦਾਖਲ ਹੋ ਗਏ ਮੁੜ ਕੇ ਉਹਨਾਂ ਨੇ ਨਹੀਂ ਜਾਣ ਦਿੱਤਾ ਘਰ ਨੂੰ ਨਾ ਹੀ ਬਾਬਾ ਜੀ ਨੇ ਆਪਣੇ ਘਰਦਿਆਂ ਦੇ ਨਾਲ ਕੋਈ ਲਿੰਕ ਰੱਖਿਆ ਸੀ ਤੇ ਨਾ ਹੀ ਆਪਣੇ ਸੇਵਾਦਾਰਾਂ ਨੂੰ ਲਿੰਕ ਰੱਖਣ ਦਿੱਤਾ ਮਾਤਾ ਗੁਜਰ ਗਈ ਤਾਂ ਵੀ ਨਹੀਂ ਜਾਣ ਦਿੱਤਾ ਜੇ ਪਿਤਾ ਗੁਜਰ ਗਿਆ ਤਾਂ ਵੀ ਨਹੀਂ ਜਾਣ ਦਿੱਤਾ ਧੰਨ ਬਾਬਾ ਈਸ਼ਰ ਸਿੰਘ ਜੀ ਦਾ ਸਕਾ ਭਾਈ ਗੁਜਰ ਗਿਆ ਸੀਗਾ ਪਰ ਬਾਬਾ ਜੀ ਨੇ ਆਪਣੇ ਰਾਗੀਆਂ ਨੂੰ ਭੇਜਿਆ ਤੇ ਨਾ ਹੀ ਆਪ ਗਏ ਨਾ ਸੰਸਕਾਰ ਤੇ ਨਾ ਭੋਗ ਤੇ ਇੰਨਾ ਬਾਬਾ ਜੀ ਨੇ ਘਰਦਿਆਂ ਤੋਂ ਆਪਣੇ ਨਿਰਲੇਪ ਰਹਿ ਇਸ ਵਾਸਤੇ ਉਹਨਾਂ ਨੇ ਜੋ ਮਰਜ਼ਾਦਾ ਚਲਾਈ ਹੈ ਉਹਨਾਂ ਦੇ ਹੁਕਮ ਅਨੁਸਾਰ ਸੰਗਤਾਂ ਦੀ ਸੇਵਾ ਕਰੀ ਜਾਣੇ ਸਾਡੇ ਬਾਬਾ ਜੀ ਨੂੰ ਜਿੰਨਾ ਵੀ ਅਰਸਾ ਮਿਲਿਆ ਉਹਨਾਂ ਨੇ ਰਾਤ ਦਿਨ ਇਹ ਕੀਤਾ ਹੋਇਆ ਸੀਗਾ ਉਹਨਾਂ ਦਾ ਮਤਬਲ ਭਾਵ ਇਹ ਸੀ ਕੋਈ ਨਗੁਰਾ ਨਾ ਰਹਿ ਜਾਵੇ ਆਪਣੇ ਕਥਾ ਕੀਰਤਨ ਸਰਵਣ ਕਰਾ ਕੇ ਉਹਨਾਂ ਦੇ ਮਨਾਂ ਦੀ ਮੈਲ ਲਾ ਕੇ 5 ਕਕਾਰ ਪਵਾ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਗੁਰੂ ਵਾਲੇ ਬਣਾ ਕੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜ ਕੇ ਗਏ ਜੋੜਨ ਨਾਲ ਦਾ ਪੁੰਨ ਨਹੀਂ ਤੇ ਤੋੜਨ ਨਾਲ ਦਾ ਪਾਪ ਨਹੀਂ ਜਿੰਨਾ ਵੀ ਅਰਸਾ ਮਿਲਿਆ ਉਹਨਾਂ ਨੇ ਰਾਤ ਦਿਨ ਕੀਤਾ ਹੋਇਆ ਸੀ ਬੜਾ ਹੀ ਸਫ਼ਰ ਕੀਤਾ ਬਾਬਾ ਜਿਹਦੇ ਨਾਲ ਦਿਨੇ ਕਿਤੇ ਰਾਤ ਕਿਤੇ ਦਿਨੇ ਕਿਤੇ ਰਾਤ ਕਿਤੇ ਕਿੱਥੇ ਕਸ਼ਮੀਰ ਦੇ ਕਿੱਥੇ ਪਟਨਾ ਸਾਹਿਬ ਤੇ ਕਿੱਥੇ ਕਲਕੱਤਾ ਦੇ ਕਿੱਥੇ ਬੰਬਾ ਦੇ ਦਿੱਲੀ ਇੰਨਾ ਪ੍ਰਚਾਰ ਕੀਤਾ ਬਾਬਾ ਜੀ ਨੇ ਜਲੰਧਰ ਇੱਕ ਵਾਰੀ ਗੁਰੂ ਸਾਹਿਬ ਨੇ ਕੋਧਰ ਰੋਡ ਦੇ ਟਾਈਮ ਦਿੱਤਾ ਸੀਗਾ ਇੰਨਾ ਸੰਗਤਾਂ ਦਾ ਇਕੱਠ ਹੁੰਦਾ ਸੀਗਾ ਇੱਕ ਦਿਨ ਬਾਬਾ ਜੀ ਨੇ 1000 ਆਦਮੀ ਨੂੰ ਅੰਮ੍ਰਿਤ ਛਕਵਾਇਆ ਫਿਰ ਚਲੇ ਗਏ ਊਨੇ ਸਾਹਿਬ 800 ਨੂੰ ਉੱਥੇ ਛਕਾਇਆ ਹਫ਼ਤੇ ਦੇ ਵਿੱਚ ਫਿਰ ਚਲੇ ਗਏ ਕੰਡੀਲੇ ਗੁਰਦਾਸਪੁਰ ਦੇ ਜ਼ਿਲ੍ਹੇ ਵਿੱਚ ਉੱਥੇ ਹਫ਼ਤਾ ਟਾਈਮ ਲਾਇਆ ਕੰਡੀਲੇ ਬਾਬਾ ਜੀ ਨੇ ਖੇਤਾਂ ਦੇ ਵਿੱਚ ਉੱਥੇ ਫਿਰ 1400 ਨੂੰ ਅੰਮ੍ਰਿਤ ਛਕਾਇਆ ਸੀਗਾ ਤੇ ਜਦੋਂ ਕਲਕੱਤੇ ਜਾਂਦੇ ਸੀਗੇ ਕਲਕੱਤੇ 1000 ਆਦਮੀ ਨੂੰ ਅੰਮ੍ਰਿਤ ਛਕਾਉਂਦੇ ਰਹੇ ਤੇ ਸੰਗਤਾਂ ਨੇ ਬੇਨਤੀ ਕੀਤੀ ਬਾਬਾ ਜੀ ਤੁਸੀਂ ਜਾਓ ਨਾ ਅਸੀਂ ਤੁਹਾਡਾ ਸੌਦਾ ਵਕਾਈ

ਸਿਮਰਨ, ਸੇਵਾ, ਕੁਰਬਾਨੀ ਤੇ ਵੀਰਤਾ ਦੀਆਂ ਦਾਤਾਂ ਨਾਲ ਮਾਲਾ ਮਾਲ ਹੋਏ ਆਪਣੇ ਸਿੱਖ ਨੂੰ ਮੇਰੇ ਕਲਗੀਧਰ ਪਾਤਸ਼ਾਹ ਕੁਝ ਹੋਰ ਬਖਸ਼ ਕੇ ਪੂਰਨ ਪੁਰਸ਼ ਬਣਾਉਣਾ ਚਾਹੁੰਦੇ ਸਨ। ਆਪ ਦਾ ਇਹ ਵਿਚਾਰ ਸੀ ਕਿ ਗੁਰੂ ਨਾਨਕ ਦੇਵ ਜੀ ਦੇ ਬਣਾਏ ਸਿੱਖ ਨੂੰ ਕਿਵੇਂ ਦੂਜਿਆਂ ਨਾਲੋਂ ਵੱਖਰਾ ਕੀਤਾ ਜਾਵੇ। ਜਿਸ ਕਮਜ਼ੋਰ ਭਾਈਚਾਰੇ ਚੋਂ ਇਹ ਤੱਤ ਕੱਢਿਆ ਗਿਆ ਸੀ ਕਿਤੇ ਸਮਾਂ ਪਾ ਕੇ ਫਿਰ ਉਸੇ ਵਿੱਚ ਨਾ ਮਿਲ ਜਾਵੇ। ਪੰਜਵੇਂ ਪਾਤਸ਼ਾਹ ਨੇ ਮਰਦ ਨੂੰ ਸ਼ਹਾਦਤ ਦਾ ਜਾਮ ਪੀਣ ਦੀ ਜਾਚ ਸਿਖਾਈ ਸੀ, ਕਿਤੇ ਇਹ ਜਾਚ ਭੁਲਾ ਨਾ ਬੈਠੇ। ਮੀਰੀ ਪੀਰੀ ਦੇ ਮਾਲਕ ਨੇ ਮੀਰੀ ਤੇ ਪੀਰੀ ਇਕੱਠੀਆਂ ਕੀਤੀਆਂ ਸਨ, ਕਿਤੇ ਚਿਰ ਪਾ ਕੇ ਫਿਰ ਵੱਖੋ ਵੱਖ ਨਾ ਹੋ ਜਾਣ। ਆਖਿਰ ਕੁਝ ਅਜਿਹਾ ਕਰਨਾ ਚਾਹੀਦਾ ਹੈ ਜਿਸ ਨਾਲ ਇਹ ਸਭ ਕੁਝ ਸਥਿਰ ਰਹਿ ਸਕੇ। ਇਹ ਧਾਰਨਾ ਧਾਰ ਕੇ ਹਜ਼ੂਰ ਨੇ ਸਾਰੀਆਂ ਸੰਗਤਾਂ ਨੂੰ ਇਹ ਹੁਕਮਨਾਮੇ ਭੇਜ ਦਿੱਤੇ ਕਿ ਵਿਸਾਖੀ ਤੇ ਭਾਰੀ ਦੀਵਾਨ ਸਜੇਗਾ, ਜਿਸ ਵਿੱਚ ਦੂਰ ਨੇੜੇ ਤੋਂ ਸੰਗਤਾਂ ਹੁੰਮ ਹੁਮਾ ਕੇ ਪਹੁੰਚਣ। 1699 ਦੀ ਵਿਸਾਖੀ ਨੇੜੇ ਆਈ ਤਾਂ ਇੱਕ ਦਿਨ ਪਹਿਲਾਂ ਹੀ ਆਨੰਦਪੁਰ ਸਾਹਿਬ ਵਿੱਚ ਪੰਡਾਲ ਸੰਗਤਾਂ ਨਾਲ ਖਚਾ ਖਚ ਭਰ ਗਿਆ। ਪੰਡਾਲ ਦੇ ਇੱਕ ਪਾਸੇ ਵੱਲ ਕੁਝ ਖਾਸ ਢੰਗ ਦਾ ਤਖ਼ਤ ਬਣਾਇਆ ਗਿਆ। ਤਖ਼ਤ ਦੇ ਪਿਛਲੇ ਪਾਸੇ ਦੋਹਰੇ ਪਰਦਿਆਂ ਵਾਲਾ ਤੰਬੂ ਸੀ, ਜਿਸ ਦਾ ਬੂਹਾ ਉਸ ਥਾਂ ਖੁੱਲਦਾ ਸੀ ਜਿੱਥੇ ਹਜ਼ੂਰ ਨੇ ਖਲੋ ਕੇ ਸੰਗਤਾਂ ਨੂੰ ਦਰਸ਼ਨ ਦੇਣੇ ਸਨ। ਸੰਗਤਾਂ ਦੀਆਂ ਨਜ਼ਰਾਂ ਉਧਰੇ ਹੀ ਲੱਗੀਆਂ ਹੋਈਆਂ ਸਨ ਕਿ ਤੰਬੂ ਦਾ ਪਰਦਾ ਹਿੱਲਿਆ ਤੇ ਮਹਾਰਾਜ ਰਵਾਂ ਰਵੀ ਤਖ਼ਤ ਦੇ ਉੱਤੇ ਆ ਖੜੇ ਹੋ ਗਏ। ਹਜ਼ੂਰ ਦੇ ਬਾਹਰ ਆਉਂਦਿਆਂ ਹੀ ਖੁਸ਼ੀ ਦੇ ਜੈਕਾਰਿਆਂ ਨਾਲ ਪੰਡਾਲ ਗੂੰਜ ਉੱਠਿਆ, ਪਰ ਮਹਾਰਾਜ ਦਾ ਅਨੋਖਾ ਰੂਪ ਵੇਖ ਕੇ ਚਾਰੇ ਪਾਸੇ ਚੁੱਪ ਵਰਤ ਗਈ। ਮਹਾਰਾਜ ਦੇ ਸੱਜੇ ਹੱਥ ਵਿੱਚ ਸ਼੍ਰੀ ਸਾਹਿਬ ਚਮਕ ਰਹੀ ਸੀ ਅਤੇ ਹਵਾ ਵਿੱਚ ਜ਼ਰਾ ਜ਼ਰਾ ਕੰਬਦੀ ਤਲਵਾਰ ਵੱਲ ਵੇਖ ਕੇ ਹਜ਼ਾਰਾਂ ਦਿਲ ਕੰਬ ਰਹੇ ਸਨ। ਅੰਤ ਮਹਾਰਾਜ ਨੇ ਬੜੀ ਗਰਜਵੀ ਆਵਾਜ਼ ਵਿੱਚ ਕੁਝ ਕਿਹਾ। ਉਹ ਜੋਸ਼ ਭਰੇ ਬੋਲ ਜੋ ਮਹਾਰਾਜ ਸੰਗਤਾਂ ਨੂੰ ਕਹਿ ਰਹੇ ਹਨ, ਉਹਨਾਂ ਬੋਲਾਂ ਨੂੰ ਅਕਾਲ ਅਕੈਡਮੀ ਬੜੂ ਸਾਹਿਬ ਦੀਆਂ ਬੀਬੀਆਂ ਦਾ ਢਾਡੀ ਜਥਾ ਆਪ ਦੀ ਸੇਵਾ ਵਿੱਚ ਹੈ।

ਹਜ਼ੂਰ ਨੇ ਬੜੀ ਉੱਚੀ ਆਵਾਜ਼ ਵਿੱਚ ਕਿਹਾ, ਮੇਰੀ ਤਲਵਾਰ ਅੱਜ ਕਿਸੇ ਸਿੱਖ ਦੇ ਲਹੂ ਦੀ ਪਿਆਸੀ ਹੈ। ਹੈ ਕੋਈ ਗੁਰੂ ਦਾ ਸੱਚਾ ਸਿੱਖ ਜੋ ਆਪਣਾ ਸੀਸ ਭੇਟਾ ਕਰ ਸਕਦਾ ਹੋਵੇ? ਸੀਸ ਭੇਟਾ? ਮਹਾਰਾਜ ਦੀ ਅਨੋਖੀ ਮੰਗ ਸੁਣ ਕੇ ਸੰਗਤਾਂ ਦੀ ਹੈਰਾਨੀ ਭੈ ਵਿੱਚ ਬਦਲ ਗਈ। ਪੰਡਾਲ ਵਿੱਚ ਖਾਮੋਸ਼ੀ ਛਾ ਗਈ, ਕਿਉਂਕਿ ਲੋਕੀ ਤਾਂ ਗੁਰੂ ਦਾ ਲੰਗਰ ਅਤੇ ਕੜਾਹ ਪ੍ਰਸ਼ਾਦ ਦੇ ਗੱਫੇ ਛਕਣ ਵਾਸਤੇ ਆਏ ਸਨ। ਇਹ ਸੁਣ ਕੇ ਸਭ ਦੀਆਂ ਨੀਵੀਆਂ ਪੈ ਗਈਆਂ। ਇੱਕ ਮਿੰਟ, ਦੋ ਮਿੰਟ, ਚਾਰ ਮਿੰਟ ਬੀਤ ਗਏ, ਪਰ ਸਿਰ ਦੇਣ ਵਾਸਤੇ ਕੋਈ ਵੀ ਸੁਰਮਾ ਨਾ ਉੱਠਿਆ। ਮਹਾਰਾਜ ਨੇ ਸਟੇਜ ਤੇ ਜ਼ੋਰ ਦੀ ਪੈਰ ਮਾਰ ਕੇ ਪਹਿਲਾਂ ਨਾਲੋਂ ਵੀ ਗਰਜਵੀਂ ਆਵਾਜ਼ ਵਿੱਚ ਕਿਹਾ, ਮੈਨੂੰ ਇੱਕ ਸਿੱਖ ਦੇ ਸੀਸ ਦੀ ਲੋੜ ਹੈ। ਇੱਕ ਪਾਸੇ ਤਾਂ ਸੰਗਤਾਂ ਭੈ ਪੀਤ ਹੋਈਆਂ ਬੈਠੀਆਂ ਹਨ ਤੇ ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਲਾਲ ਵਿੱਚ ਖੜੇ ਹਨ। ਇਸ ਅਨੋਖੇ ਦ੍ਰਿਸ਼ ਨੂੰ ਅਕਾਲ ਅਕੈਡਮੀ ਬੜੋ ਸਹਿਬੀਆਂ ਬੀਬੀਆਂ ਦਾ ਢਾਡੀ ਜਥਾ ਹੈ।

ਇਹ ਇੱਕ ਅਨੋਖੀ ਤੇ ਡਰਾਉਣੀ ਮੰਗ ਸੀ ਜਿਸ ਨੂੰ ਸੁਣ ਕੇ ਸਾਰੀ ਸੰਗਤ ਵਿੱਚ ਡਰ ਛਾ ਗਿਆ। ਕਈਆਂ ਨੇ ਪੱਜ ਬਹਾਨੇ ਖਿਸਕਣਾ ਸ਼ੁਰੂ ਕਰ ਦਿੱਤਾ, ਪਰ ਇੱਕ ਸ਼ਰਧਾਲੂ ਸਿੱਖ ਮੌਤ ਦੀ ਦਾਤੀ ਤਲਵਾਰ ਨੂੰ ਗਲੇ ਲਾਉਣ ਵਾਸਤੇ ਸੰਗਤ ਵਿੱਚੋਂ ਨਿਤਰ ਹੀ ਪਿਆ। ਇਹ ਸੀ ਲਾਹੌਰ ਦੇ ਰਹਿਣ ਵਾਲਾ 30 ਸਾਲ ਦਾ ਖੱਤਰੀਆਂ ਦੇ ਘਰ ਜਨਮਿਆ ਹੋਇਆ ਸਿੱਖ ਭਾਈ ਦਇਆ ਰਾਮ। ਭਾਈ ਦਇਆ ਰਾਮ ਹਜ਼ੂਰ ਦੇ ਨੇੜੇ ਆ ਕੇ ਗਲ ਵਿੱਚ ਪੱਲਾ ਪਾ ਕੇ ਕਹਿਣ ਲੱਗਾ, ਮਹਾਰਾਜ ਲਓ ਮੇਰਾ ਸਿਰ ਆਪਦੇ ਚਰਨਾਂ ਵਿੱਚ ਹਾਜ਼ਰ ਹੈ। ਭਾਈ ਦਇਆ ਰਾਮ ਜੀ ਜਿਸ ਤਰ੍ਹਾਂ ਹੱਥ ਜੋੜ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬੇਨਤੀਆਂ ਕਰ ਰਹੇ ਹਨ, ਉਹਨਾਂ ਬੋਲਾਂ ਨੂੰ ਬੜੂ ਸਾਹਿਬ ਦੀਆਂ ਬੀਬੀਆਂ ਦਾ ਢਾਡੀ ਜਥਾ ਹੇ ਇੰਜ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋਗੀ ਹੋਵੇ ਜੋਗਵੇ, ਭੋਗੀ ਹੋਵੇ ਖਾਏ, ਤਪਿਆ ਹੋਵੇ ਤਪ ਕਰੇ, ਤੀਰਥ ਮਲ ਮਲ ਨਾਏ, ਤੇਰਾ ਸਦੜਾ ਸੁਨੀਚੈ ਪਾਈ, ਜੇ ਕੋ ਬਹੇ ਹਲਾਏ। ਅੰਮ੍ਰਿਤ ਵੇਲਾ ਤਾਰੇ ਚੜੇ ਹੋਏ, ਚੰਦਰਮੇ ਦੀ ਮਿੱਠੀ ਮਿੱਠੀ ਚਾਂਦਨੀ ਸਾਰੇ ਸੰਸਾਰ ਤੇ ਫੈਲੀ ਹੋਈ, ਠੰਡੀ ਮਿੱਠੀ ਹਵਾ ਵਗ ਰਹੀ, ਐਸੇ ਸਮੇਂ ਪੇਨੀ ਰਹਿਣੜੀਏ, ਚਮਕਣ ਤਾਰੇ, ਜਾਗੇ ਸੰਤ ਜਨਾ, ਮੇਰੇ ਰਾਮ ਪਿਆਰੇ, ਪ੍ਰਭੂ ਦੇ ਪਿਆਰੇ। ਉੱਚੇ ਮੰਡਲਾਂ ਵਿੱਚ ਉਡਾਰੀਆਂ ਮਾਰਦੇ ਹਨ, ਸੁਰਤੀ ਕਰਕੇ ਸਿਮਰਨ ਦੁਆਰਾ ਪ੍ਰਭੂ ਦੇ ਰੰਗ ਵਿੱਚ ਰੰਗੇ ਹੋਏ, ਕਿਉਂਕਿ ਪ੍ਰਭੂ ਵਰਗਾ ਹੋਰ ਕੋਈ ਵੱਡਾ ਨਹੀਂ, ਵੱਡਾ ਮੇਰਾ ਗੋਬਿੰਦ। ਉਹ ਗੋਬਿੰਦ ਬਹੁਤ ਵੱਡਾ ਹੈ, ਇਸੇ ਵਾਸਤੇ ਆਖਿਆ, ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹੇ ਤਾਰੇ, ਉਸ ਤੋਂ ਬਲਿਹਾਰ। ਬਲਿਹਾਰ ਇਸ ਵਾਸਤੇ ਕਿਉਂਕਿ ਉਹਦੇ ਵਰਗਾ ਹੋਰ ਕੋਈ ਨਹੀਂ, ਇਸੇ ਵਾਸਤੇ ਕਿਹਾ, ਗੁਰ ਜੈਸਾ ਨਾ ਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ, ਉਹਦੇ ਵਰਗਾ ਹੋਰ ਕੋਈ ਨਹੀਂ, ਇਸੇ ਵਾਸਤੇ ਉਸ ਨੂੰ ਮਿਲਣ ਦੀ ਚਾਹ ਹੈ। ਤੇ ਬੇਨਤੀ ਕੀਤੀ, ਮਿਲ ਮੇਰੇ ਪ੍ਰੀਤਮਾ ਜੀਓ, ਤੁਧ ਬਿਨ ਖਰੀ ਨਹੀਂ ਮਾਣ, ਤੂੰ ਮਿਲ, ਕਿਉਂਕਿ ਤੇਰੇ ਬਗੈਰ ਮੇਰਾ ਕੋਈ ਨਹੀਂ, ਮੈਂ ਗਰੀਬ ਹਾਂ, ਨਿਮਾਣਾ ਹਾਂ। ਤੇ ਬੇਨਤੀ ਕੀਤੀ, ਮੈਂ ਗਰੀਬ ਸੱਚ ਟੇਖ ਤੂੰ, ਤੋ ਮਿਲੇਗਾ ਮੇਰੇ ਮਨ ਦੀ ਹਰ ਆਸ ਸ਼ਰਧਾ ਪੂਰੀ ਹੋਵੇਗੀ। ਤਾਂ ਇਉਂ ਆਖਿਆ, ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ। ਸ੍ਰੀ ਹੰਸ ਰਾਜ ਹੰਸ, ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ, ਸੰਤ ਅਨੂਪ ਸਿੰਘ ਜੀ ਉਹਨਾਂ ਸਾਹਿਬ ਵਾਲੇ, ਇਸ ਕੈਸਟ ਦੁਆਰਾ ਆਪ ਸੰਗਤਾਂ ਦੀ ਸੇਵਾ ਕਰ ਰਹੇ ਹਨ। ਸ੍ਰੀ ਹੰਸ ਰਾਜ ਹੰਸ, ਜਿਨ੍ਹਾਂ ਪਹਿਲਾਂ ਸਿੱਖ ਸੰਗਤਾਂ ਦੀ ਸੇਵਾ ਕੀਤੀ ਸੀ, ਪਤਾ ਪਤਾ ਸਿੰਘਾਂ ਦਾ ਵੈਰੀ ਕੈਸਟ ਦੁਆਰਾ, ਅਤੇ ਨਿੱਕੇ ਨਿੱਕੇ ਦੋ ਖਾਲਸੇ, ਹੁਣ ਹੰਸ ਰਾਜ ਹੰਸ ਇਹਨਾਂ ਸ਼ਬਦਾਂ ਦੁਆਰਾ ਆਪ ਸੰਗਤਾਂ ਦੀ ਸੇਵਾ ਕਰ ਰਹੇ ਹਨ। ਦਾਸ ਬਲਵਿੰਦਰ ਸਿੰਘ ਰੰਗੀਲਾ ਨੂੰ ਟੀ ਸੀਰੀਜ਼ ਕੰਪਨੀ ਵੱਲੋਂ ਇਹ ਕੈਸਟ ਪੇਸ਼ ਕਰਦਿਆਂ ਹੋਇਆਂ ਵੱਡਾ ਮੇਰਾ ਗੋਬਿੰਦ, ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ। ਅਸੀਂ ਆਸ ਕਰਦੇ ਹਾਂ ਕਿ ਆਪ ਜੀ ਇਸ ਕੈਸਟ ਤੋਂ ਪੂਰਾ ਪੂਰਾ ਲਾਭ ਪ੍ਰਾਪਤ ਕਰੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਵਾਮੀ ਸਭ ਵਿਦ ਜਾਣੇ ਪ੍ਰਭ ਮੇਰਾ ਅੰਤਰ ਜਾਮੀ ਜਾਣ ਹਰ ਅੰਤਰ ਜਾਮੀ ਸਭ ਵਿਦ ਜਾਣੇ

اپنے صاحب کا پرواسا، اپنے ست گر کے بلہار ہے، آگے سکھ

ਜੋ ਸਾਡੇ ਮਨ ਅੰਦਰ ਹੈ ਤੂੰ ਜਾਣਨਾ। ਤੇ ਅਕਾਲ ਪੁਰਖ ਕਿਰਪਾ ਕਰ ਸਾਡੇ ਮਨ ਦੀ ਇੱਛਾਵਾਂ ਭਾਵਨੀਆਂ ਪੂਰੀਆਂ ਕਰ ਦੇ। ਐਸੀ ਅਰਦਾਸ ਅਸੀਂ ਸਾਰੇ ਕਰੀਏ ਕਿ ਪਾਤਸ਼ਾਹ ਸਾਡੇ ਮਨ ਅੰਦਰ ਇੱਛਾ ਹੈ ਕਿ ਤੇਰਾ ਨਾਮ ਸਾਡੀ ਝੋਲੀ ਵਿੱਚ ਪਵੇ। ਸਭ ਤੋਂ ਵੱਡਾ ਨਾਮ ਹੀ ਹੈ ਤੇ ਜਿਹਨੇ ਨਾਮ ਆਪਣੀ ਝੋਲੀ ਵਿੱਚ ਪਵਾ ਲਿਆ ਰਿੱਧ ਸਿੱਧ ਨਾਮ ਹੈ ਕੀ ਦੱਸ। ਰਿੱਧੀਆਂ ਸਿੱਧੀਆਂ ਤੇ ਨਾਮ ਦੀਆਂ ਦਾਸੀਆਂ ਨੇ। ਅਸੀਂ ਨਾਮ ਦੀ ਹੀ ਜਾਚਨਾ ਕਰੀਏ ਜਦੋਂ ਨਾਮ ਮੰਗ ਲਾਂਗੇ ਸਭ ਕੁਝ ਮਿਲ ਜਾਏਗਾ ਕਿਉਂਕਿ ਇੱਧਰ ਆ ਕੇ ਸਭ ਕੁਝ ਅਸੀਂ ਮੰਗਣਾ ਹੈ ਤੇ ਜੋ ਮੰਗਾਂਗੇ ਉਹ ਮਿਲ ਜਾਏਗਾ। ਜੋ ਮੰਗਾ ਹੈ ਸੋ ਲੇਵੇ ਪ੍ਰਭ ਆਪਣੇ ਆ ਸੰਤਾਂ ਦੇਵੇ। ਉਹ ਪ੍ਰਭੂ ਅੰਤਰਜਾਮੀ ਜਾਣਦਾ ਹੈ ਆਪਣੇ ਸੇਵਕਾਂ ਨੂੰ ਸਿੱਖਾਂ ਨੂੰ ਸੰਤਾਂ ਨੂੰ ਸਭ ਕੁਝ ਦਿੰਦਾ ਹੈ ਜਿਹੜਾ ਆ ਕੇ ਕੀ ਦੇਤੀ ਭਰੋਸੇ ਦੇ ਨਾਲ ਇਸ ਦਰ ਤੋਂ ਮੰਗ ਲੈਂਦਾ ਹੈ। ਉਹ ਸਾਰੇ ਮਿਲ ਕੇ ਮੰਗੀਏ।

ਸਕਾਂ ਹਰ ਬਿਨ ਰਹਿ ਨਸਕੋ ਇੱਕ ਰਾਤੀ ਹਰ ਬਿਨ ਕਿਉਂ ਜੀਵਾਂ ਮੇਰੀ ਮਾਈ

0: ਰਾਤੀ ਮੇਰਾ ਮਨ ਇੰਜ ਤੜਫਦਾ ਹੈ, ਇੰਜ ਤਰਸਦਾ ਹੈ, ਇੰਜ ਬਿਲੜਾਉਂਦਾ ਹੈ, ਇਹ ਪ੍ਰਮਾਤਮਾ ਜਿੰਨਾ ਚਿਰ ਤੇਰੇ ਦਰਸ਼ਨ ਨਾ ਕਰ ਲਵਾਂ ਸ਼ਾਂਤੀ ਨਹੀਂ ਮਿਲ। ਤੜਪਣਾ ਚਾਤਕ ਦੀ ਤਰ੍ਹਾਂ ਬਿਲੜਾਉਂਦਾ ਹਾਂ, ਤਲ ਮਿਲਾਉਂਦਾ ਹਾਂ ਮੱਛੀ ਦੀ ਤਰ੍ਹਾਂ, ਐਸੀ ਤਲਫ ਹੈ ਪ੍ਰਮਾਤਮਾ ਜੇ ਤੇਰੇ ਦਰਸ਼ਨ ਨਾ ਹੋਣ ਤੇ ਮੈਂ ਤੇ ਰਹਿ ਨਹੀਂ ਸਕਦਾ, ਜੀਵਤ ਨਹੀਂ ਰਹਿ ਸਕਦਾ, ਮਰ ਜਾਵਾਂ। ਕੈਸਾ ਪਿਆਰ, ਕੈਸੀ ਤੜਪ ਹੈ, ਕੈਸੀ ਲਗਨ ਹੈ ਕਿ ਸਾਡੇ ਅੰਦਰ ਵੀ ਹੈ ਐਸੀ ਲਗਨ, ਹੈ ਸਾਡੇ ਅੰਦਰ ਐਸਾ ਪਿਆਰ, ਐਸੀ ਜਜ਼ਬਾਤ, ਜਿਹੜਾ ਆਪਣੇ ਮਨ ਅੰਦਰ ਛਾਤੀ ਤੇ ਮਾਰ ਕੇ ਵੇਖੀ ਕਿ ਸਾਡੇ ਮਨ ਅੰਦਰ ਐਸਾ ਪਿਆਰ ਹੈ ਕਿ ਗੁਰੂ ਅਸੀਂ ਤੇਰੇ ਦਰਸ਼ਨਾਂ ਤੋਂ ਬਿਨਾਂ ਰਹਿ ਨਹੀਂ ਸਕਦੇ, ਜਿੰਨਾ ਚਿਰ ਤੇਰੇ ਦਰਸ਼ਨ ਨਾ ਕਰੀਏ ਜੀਵਤ ਨਹੀਂ ਹੁੰਦੇ, ਮਰ ਜਾਂਦੇ ਬਹੁਤ ਘੱਟ।
1: ਹਰ ਬਿਨ ਰਹਿ ਨਾ ਸਕੋ ਇੱਕ ਰਾਤੀ,

0: ਹਰ ਬਿਨ ਰਹਿਣ ਨ ਜਾਈ, ਹਰ ਬਿਨ ਰਹਿ ਨਾ ਸਕੋ ਇੱਕ ਰਾਤੀ, ਕਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਰ।
1: ਸਾਹਿਬ ਆਪਣੀ ਹਾਲਤ ਦੱਸਦੇ ਕਿ ਪ੍ਰਮਾਤਮਾ ਤੇਰੇ ਦਰਸ਼ਨਾਂ ਤੋਂ ਬਿਨਾਂ ਮੇਰੀ ਹਾਲਤ ਕੀ ਹੁੰਦੀ ਹੈ।

ਵੀ ਇੱਕ ਰਾਤ ਵੀ ਗੈਪ ਪੈ ਜਾਏ ਨਾ ਤੇ ਪ੍ਰਮਾਤਮਾ ਮੈਂ ਤੇ ਮਰ ਜਾਂ ਜੀਵਤ ਨਹੀਂ ਰਹਿ ਸਕਦਾ ਪਰ ਸਾਨੂੰ ਤੇ ਦਿਨ ਹੀ ਬੀਤ ਜਾਂਦੇ ਨੇ ਮਹੀਨੇ ਲੰਘ ਜਾਂਦੇ ਨੇ ਸਾਲਾਂ ਬੱਧੀ ਦਿਨ ਆ ਜਾਂਦੇ ਨੇ ਪਰ ਕਦੀ ਖਿਆਲ ਹੀ ਨਹੀਂ ਕੀਤਾ ਕਦੀ ਸੋਚਿਆ ਹੀ ਨਹੀਂ ਕਦੀ ਵਿਚਾਰ ਹੀ ਨਹੀਂ ਕੀਤਾ ਕਿ ਅਸੀਂ ਵੀ ਐਸੀ ਤੜਫ ਪੈਦਾ ਕਰ ਲਈ ਜਿੰਨਾ ਚਿਰ ਗੁਰੂ ਦਰਬਾਰ ਵਿੱਚ ਨਾ ਆਈਏ ਸਾਨੂੰ ਵੀ ਸ਼ਾਂਤੀ ਨਾ ਮਿਲੇ ਐਸਾ ਪਿਆਰ ਹੋਣਾ ਚਾਹੀਦਾ ਹਰ ਬਿਲ ਰਹਿ ਨਾ ਸਕੋ ਇੱਕ ਰਾਤੀ ਕਿਵੇਂ ਜੋ ਅਮਲੇ ਜੋ ਬਿਨ ਅਮਲੇ ਅਮਲੀ ਮਰ ਜਾਈ ਹੈ ਜੋ ਹਰ ਬਿਲ ਹਮ

ਸਕਾਂ, ਮੈਨੂੰ ਨੀਂਦਰ ਵੀ ਨਹੀਂ ਆਉਂਦੀ, ਮੈਂ ਨੈਨੀ ਨੀਂਦ ਨਾ ਆਵੇ ਜਿਉ ਪਾਵੇ ਅੰਨ ਨਾ ਪਾਣੀ। ਕੁਛ ਵੀ ਚੰਗਾ ਨਹੀਂ ਲੱਗਦਾ ਪ੍ਰਮਾਤਮਾ ਤੇਰੇ ਤੋਂ ਬਿਨਾਂ, ਅੰਨ ਖਾਣਾ ਤਾਂ ਵੀ ਤ੍ਰਿਪਤੀ ਨਹੀਂ, ਪਾਣੀ ਪੀਣਾ ਤਾਂ ਵੀ ਚੰਗਾ ਨਹੀਂ ਲੱਗਦਾ। ਜਿੰਨਾ ਚਿਰ ਤੇਰੇ ਦਰਸ਼ਨ ਨਾ ਹੋ ਜਾਣ ਉਹਨਾਂ ਚਿਰ ਮੈਨੂੰ ਕੋਈ ਵੀ ਵਸਤੂ ਚੰਗੀ ਨਹੀਂ ਲੱਗਦੀ। ਪਾਣੀ ਅੰਨ ਨਾ ਪਾਵੇ ਮਰੀਏ ਹਾਵੇ, ਬਿਨ ਫਿਰ ਕਿਉਂ ਸੁਖ ਪਾਈਐ। ਇਹ ਸਤਿਗੁਰ ਸਾਡੇ ਤੇ ਵੀ ਕਰ ਕਿਰਪਾ, ਸਾਨੂੰ ਵੀ ਐਸਾ ਜੀਵਨ ਬਖਸ਼ ਦੇ ਕੋਈ ਵੀ ਚੀਜ਼ ਤੇਰੇ ਦਰਸ਼ਨਾਂ ਤੋਂ ਬਿਨਾਂ ਸਾਨੂੰ ਚੰਗੀ ਨਾ ਲੱਗੇ, ਜਿੰਨਾ ਚਿਰ ਤੇਰੇ ਦਰਸ਼ਨ ਨਾ ਹੋ ਜਾਣ। ਕੁਛ ਵੀ ਨਾ ਖਾਈਏ, ਕੁਛ ਵੀ ਨਾ ਪੀਏ, ਮਨ ਅੰਦਰ ਐਸੀ ਹੀ ਪਿਆਸ ਹੋਵੇ ਕਿ ਪਹਿਲੇ ਸਤਿਗੁਰ ਦੇ ਦਰਸ਼ਨ ਕਰਨੇ ਨੇ, ਫਿਰ ਕਿਸੇ ਚੀਜ਼ ਨੂੰ ਹੱਥ ਲਾਉਣਾ। ਹਰ ਬਿਨ ਰਹਿ ਨਾ ਸਕੋ ਇੱਕ ਰਾਤੀ, ਹਰ ਬਿਨ ਰਹਿ ਨਾ ਸਕੋ ਇੱਕ ਰਾਤੀ। ਪਰ ਜਿਸ ਨੂੰ ਦਰਸ਼ਨਾਂ ਦਾ ਅਮਲ ਹੋ ਜਾਏ ਨਾ, ਕਿੰਨੀਆਂ ਵੀ ਚੀਜ਼ਾਂ ਕਿੰਨੀਆਂ ਵੀ ਵਸਤੂਆਂ ਅੱਗੇ ਰੱਖ ਦਈਏ ਨਾ, ਉਹ ਜਿਹਦਾ ਅਮਲ ਕਰਦਾ ਹੋਵੇ ਨਾ, ਜਿੰਨਾ ਚਿਰ ਉਹ ਅਮਲ ਨਾ ਨਾ ਮਿਲੇ ਉਹਨੂੰ ਕੋਈ ਵੀ ਚੀਜ਼ ਚੰਗੀ ਨਹੀਂ ਲੱਗਦੀ। ਕਹਿੰਦਾ ਨਹੀਂ, ਮੈਨੂੰ ਤੇ ਉਹੀ ਅਮਲ ਦੇ ਜਿਹੜਾ ਮੈਂ ਰੋਜ਼ ਅਮਲ ਕਰਨਾ। ਤੇ ਸਤਿਗੁਰ ਦਰਸ਼ਨਾਂ ਦਾ ਅਮਲ ਰੋਜ਼ ਕਰਦੇ ਨੇ, ਉਹ ਕਿਵੇਂ ਦਰਸ਼ਨਾਂ ਦਾ ਅਮਲ ਛੱਡ ਦੇਣ, ਵਿਸਾਰ ਦੇਣ, ਭੁਲਾ ਦੇਣ? ਆਖਦੇ ਨੇ ਪ੍ਰਮਾਤਮਾ ਜਿੰਨਾ ਚਿਰ ਤੇਰੇ ਦਰਸ਼ਨਾਂ ਦਾ ਅਮਲ ਮੈਂ ਕਰ ਨਹੀਂ ਨਾ ਲੈਂਦਾ, ਉਹਨਾਂ ਚਿਰ ਮੈਨੂੰ ਸ਼ਾਂਤੀ ਨਹੀਂ ਉਹ ਮਿਲਦੀ। ਪਰ ਇਹ ਮੇਰੇ ਕੋਲ ਨਾ ਖੋਈ, ਇਹ ਮੈਨੂੰ ਬਖਸ਼ੀ ਰੱਖ। ਅਸੀਂ ਵੀ ਕਰੀਏ ਬੇਨਤੀ, ਹਰ ਬਿਨ ਰਹਿ ਨਾ ਸਕੋ ਇੱਕ ਰਾਤੀ, ਨੈਣ ਤਰਸਣ ਦਰਸ ਪਰਸਣ, ਮੈਂ ਨੀਂਦ ਰਹਿਣ ਵਿਹਾਨੀਆਂ ਰਹਿ ਨਾ ਸਕਾਂ। ਨੈਣ ਤਰਸਦੇ ਕਿਸ ਵਾਸਤੇ? ਤੇਰੇ ਦਰਸ਼ਨਾਂ ਦੇ ਵਾਸਤੇ।

ਇਕਰਾਤੀ ਹਰ ਬਿਨ ਰਹਿ ਨਾ ਸਕੋ ਇਕਰਾਤੀ ਧਰਮਾਂ ਦੇ ਠਾਣੇ ਦਰਬਾਰ ਤੁਝ ਮਿਲ ਸੁਰਤ ਕਰੇ ਕੋ ਮੇਰੀ ਦਰਸ਼ਨ ਦੀ ਜੇ ਖੋਲ ਕੁਵਾਰ ਹੋ ਰਹਿ ਨਾ ਸਕਾ ਪਰਮਾਤਮਾ ਤੂੰ ਤੇ ਜਾਣਨਾ ਹੈ ਕਿ ਮੈਂ ਤੇਰੇ ਦਰਸ਼ਨਾਂ ਤੋਂ ਬਿਨਾਂ ਰਹਿ ਨਹੀਂ ਸਕਦਾ ਫਿਰ ਦੇਰੀ ਕਿਉਂ ਵਿੱਚ ਪੜਦਾ ਕਿਉਂ ਵਿੱਚ ਦੀਵਾਰ ਕਿਉਂ ਹੇ ਪਰਮਾਤਮਾ ਇਸ ਨੂੰ ਹਟਾ ਦੇ ਮੈਂ ਇਤਨਾ ਚਿਰ ਸਬਰ ਨਹੀਂ ਕਰ ਸਕਦਾ ਮੈਂ ਤੇ ਜੀਵਤ ਰਹਿ ਹੀ ਨਹੀਂ ਸਕਦਾ ਮੈਨੂੰ ਜਲਦੀ ਦਰਸ਼ਨ ਦੇ ਦੇ ਐਸੀ ਕਿਰਪਾ ਮੇਰੇ ਤੇ ਕਰ ਦੇ ਅਸੀਂ ਵੀ ਐਸੀ ਹੀ ਬੇਨਤੀ ਕਰਨੀ ਕਿ ਪਰਮਾਤਮਾ ਹਰ ਬਿਨ ਰਹਿ ਨਾ ਸਕੋ ਇੱਕ ਰਾਤੀ ਐਸਾ ਜੀਵਨ ਬਣਦਾ ਇੱਕ ਨਾਗਾ ਵੀ ਨਾ ਪਵੇ ਰੋਜ਼ ਗੁਰੂ ਦਰਬਾਰ ਵਿੱਚ ਆਈ ਉਹ ਤੇ ਤਾਂ ਹੀ ਹੋ ਸਕਦਾ ਨਾ ਜੇ ਮਨ ਅੰਦਰ ਐਸੀ ਤੜਪ ਹੋਵੇ ਜੇ ਐਸੀ ਲਗਨ ਲੱਗਦਾ ਕਿ ਪਰਮਾਤਮਾ ਜੇ ਤੇਰਾ ਗੁਰੂ ਦਰਬਾਰ ਨਹੀਂ ਤੇ ਕੋਈ ਵੀ ਚੀਜ਼ ਨਹੀਂ ਜੇ ਤੇਰੇ ਦਰਸ਼ਨ ਹੋ ਗਏ ਨੇ ਤੇ ਸਭ ਕੁਛ ਸਫਲ ਐਸਾ ਨਿਯਮ ਬਣਾਉਣਾ ਐਸਾ ਮਨ ਅੰਦਰ ਅਕੀਦਾ ਕਰਨਾ ਹੈ ਕਿ ਸਤਿਗੁਰੂ ਹਰ ਬਿਨ ਰਹਿ ਨਾ ਸਕੋ ਇੱਕ ਰਾਤੀ ਜਿਉਂ ਬਿਨ ਅਮਲ ਹੈ ਅਮਲੀ ਮਰ ਜਾਈ ਹੈ ਤਿਉਂ ਹਰ ਬਿਨ ਹਮ ਮਰ ਜਾਤੀ ਐਸੀ ਸਤਿਗੁਰ ਸਾਡੇ ਤੇ ਮਿਹਰ ਕਰਦੇ ਸਹਿਬਾਨ ਚ ਬਣਾ ਉਪਦੇਸ਼ ਦਿੱਤਾ ਇੱਕ ਕੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ ਪਰਮਾਤਮਾ ਇੱਕ ਰਾਤ ਤੇ ਕਿਤੇ ਰਹਿ ਗਈ ਜੇ ਇੱਕ ਘੜੀ ਵੀ ਮੈਨੂੰ ਦਰਸ਼ਨ ਨਾ ਹੋਣ ਤੇ ਮੇਰੇ ਲਈ ਤੇ ਕਲਯੁਗ ਸਾਹਮਣੇ ਆ ਕੇ ਖੜਾ ਹੋ ਜਾਂਦਾ ਮੇਰੀ ਹਾਲਤ ਕਿਹੋ ਜਿਹੀ ਹੋ ਜਾਂਦੀ ਹੈ ਪਰਮਾਤਮਾ ਇਹ ਦਰਸ਼ਨ ਮੇਰੇ ਕੋਲ ਨਾ ਖੋ ਮੇਰੇ ਤੇ ਦਰਸ਼ਨ ਦੀ ਕਿਰਪਾ ਕਰੀ ਰੱਖ ਆਓ ਅਸੀਂ ਬੇਨਤੀ ਕਰਨੀ

ਮਨੁੱਖ ਤੂੰ ਪ੍ਰਭੂ ਨੂੰ ਤੇ ਕਿੱਥੇ ਕਰ। ਪ੍ਰਭੂ ਦਾ ਨਾਮ ਆਪਣੇ ਹਿਰਦੇ ਅੰਦਰ ਵਸਾ ਕੇ ਵੇਖ ਤਾਂ ਸਹੀ, ਪ੍ਰਭੂ ਦਾ ਸਿਮਰਨ ਕਰਕੇ ਵੇਖ ਤਾਂ ਸਹੀ ਪ੍ਰਭੂ ਕਿਵੇਂ ਕਾਰਜ ਰਾਸ ਕਰਦਾ। ਪ੍ਰਭ ਚਿੱਤ ਆਏ ਪੂਰਨ ਸਭ ਕਾਜ, ਸਾਰੇ ਕਾਰਜ ਪੂਰੇ ਹੋ ਜਾਂਦੇ ਜਦੋਂ ਪ੍ਰਭੂ ਚੇਤੇ ਆ ਜਾਂਦੇ। ਕਿਉਂਕਿ ਇਨਸਾਨ ਕਹਿੰਦਾ ਜੋ ਕਰ ਰਿਹਾ ਮੈਂ ਕਰ ਰਹੀ, ਪਰ ਜਦੋਂ ਮੁਸ਼ਕਲ ਬਣ ਜਾਂਦੀ ਹੈ ਨਾ ਕਹਿੰਦਾ ਪ੍ਰਮਾਤਮਾ ਕਰ ਕਿਰਪਾ, ਹੁਣ ਮੇਰੇ ਵੱਸ ਵਿੱਚ ਕੁਛ ਨਹੀਂ, ਜੋ ਕਰਨਾ ਤੂੰ ਹੀ ਕਰਨਾ। ਪ੍ਰਮਾਤਮਾ ਚੇਤੀ ਆ ਗਈ, ਯਾਦ ਆ ਗਈ, ਪ੍ਰਮਾਤਮਾ ਦਾ ਨਾਮ ਹਿਰਦੇ ਅੰਦਰ ਵੱਸ ਗਏ। ਕਿਉਂਕਿ ਜਦੋਂ ਪ੍ਰਮਾਤਮਾ ਚੇਤੀ ਆ ਜਾਏ ਨਾ ਉਹੀ ਉਹਦਾ ਨਾਂ ਹੈ। ਜੇ ਪ੍ਰਮਾਤਮਾ ਯਾਦ ਆ ਗਿਆ ਤੇ ਪ੍ਰਮਾਤਮਾ ਨੂੰ ਕਹਿ ਦਿੱਤਾ ਕਿ ਪ੍ਰਮਾਤਮਾ ਹੁਣ ਮੈਂ ਕੁਛ ਨਹੀਂ ਕਰ ਸਕਦਾ ਤੂੰ ਕਰਨਾ, ਪ੍ਰਮਾਤਮਾ ਚੇਤੇ ਆਇਆ, ਜਦੋਂ ਪ੍ਰਮਾਤਮਾ ਚਿੱਤ ਆ ਜਾਏ ਨਾ ਉਦੋਂ ਕਾਰਜ ਫਿਰ ਸਾਰੇ ਰਾਸ ਹੋ ਜਾਂਦੇ।

ਜਿਹੜਾ ਆਪਣੀ ਰਸਨਾ ਦੁਆਰਾ ਹਰੀ ਦਾ ਨਾਮ ਜਪਦਾ ਹੈ, ਸਿਮਰਨ ਕਰਦਾ ਹੈ। ਸਾਹਿਬ ਆਖਦੇ ਨੇ ਉਹਦੇ ਕਾਰਜ ਪੂਰੇ ਨੇ। ਉਹ ਤੇ ਨਿਸ਼ਚਾ ਯਕੀਨ ਰੱਖੇ ਕਿ ਜਿਹਦੇ ਰਸਨਾ ਤੇ ਨਾਮ ਹੈ ਨਾ, ਉਹਦੇ ਕਾਰਜ ਆਪਣੇ ਆਪ ਉਹ ਸਤਿਗੁਰ ਪੂਰਨ ਕਰ ਦਿੰਦਾ ਹੈ।

0: तकिए के स्मरण करने वाले दे कार्य पूरे हुए।
1: हर नाम हृदय परोया

राजा जिस नाम हृदय से कोट धन पाए नाम बिना जीवन

ਕਰਤਾ। ਭਗਤੀ ਕਰਨ ਵਾਲਿਆਂ ਦੀ ਕਾਰ ਪਰਮਾਤਮਾ ਆਪ ਕਰਦਾ। ਵਿੱਚ ਕਰਤਾ ਪੁਰਖ ਖਲੋਵਾ, ਬਾਲ ਨਾ ਵਿੰਗਾ ਹੋਵਾ। ਉਹ ਕਰ ਤੇ ਆਪ ਵਿੱਚ ਹੋ ਕੇ ਕਰਦਾ ਪਰਮਾਤਮਾ ਅਕਾਲ ਪੁਰਖ। ਕਬੀਰ, ਕਬੀਰ ਦੀ ਬੱਚੀ ਦਾ ਵਿਆਹ ਹੈ। ਘਰ ਵਾਲੀ ਕਹਿਣ ਲੱਗੀ, ਮਹਾਰਾਜ ਤਾਰੀਖਾਂ ਬਹੁਤ ਨੇੜੇ ਆ ਗਈਆਂ ਨੇ ਤੇ ਕੁਛ ਇੰਤਜ਼ਾਮ ਕਰੋ, ਬੱਚੀ ਦਾ ਵਿਆਹ ਹੈ ਤੇ ਕੁਛ ਬਣਾ ਲਈਏ ਜੋ ਬੱਚੀ ਦਾ ਵਿਆਹ ਚੰਗੀ ਤਰ੍ਹਾਂ ਕਰ ਸਕੀ। ਅੱਜ ਕਬੀਰ ਜੀ ਕਹਿਣ ਲੱਗੇ, ਲੋਈ ਲਿਆ, ਘਰ ਵਿੱਚ ਜੋ ਖੇਸ ਦਰੀਆਂ ਰੇਜੇ ਕੱਤੇ ਪਏ ਨੇ ਲਿਆ, ਮੈਨੂੰ ਤੇ ਬਾਜ਼ਾਰ ਜਾ ਕੇ ਵੇਚ ਆਉਣਾ। ਅੱਧੇ ਆਪ ਫੜ ਲੈ ਤੇ ਅੱਧੇ ਕਮਾਲੇ ਨੂੰ ਫੜਾ ਦਿੱਤੇ, ਬਾਜ਼ਾਰ ਚਲੇ ਗਏ। ਬਾਜ਼ਾਰ ਜਾ ਕੇ ਖਲੋ ਗਏ, ਸਵੇਰ ਤੋਂ ਲੈ ਕੇ ਸ਼ਾਮ ਪੈ ਗਈ, ਕੋਈ ਗਾਹਕ ਨਾ ਆਏ। ਕੀ ਵੇਖਿਆ? ਅਕਾਲ ਪੁਰਖ ਨੇ ਆਪ ਹੀ ਵਿਪਰ ਦਾ ਰੂਪ ਧਾਰਨ ਕਰ ਲਿਆ ਤੇ ਆ ਗਏ। ਆ ਕੇ ਪੁੱਛ ਕੀਤੀ, ਭਾਈ ਕਬੀਰ ਕਿੱਥੇ ਰਹਿੰਦਾ? ਤੇ ਕਬੀਰ ਸਾਹਿਬ ਹੱਥ ਜੋੜ ਕੇ ਖੜੇ ਹੋ ਗਏ, ਕਹਿਣ ਲੱਗੇ, ਮਹਾਰਾਜ ਮੈਂ ਹੀ ਕਬੀਰ ਹਾਂ। ਤੂੰ ਕਬੀਰ ਹੈ? ਆਖਿਆ, ਜੀ ਹਾਂ ਮੈਂ ਕਬੀਰ ਹਾਂ। ਤੇ ਕਬੀਰ, ਸੁਣਿਆ ਤੂੰ ਬੜਾ ਦਾਨੀ, ਨਾਮ ਜਪਣ ਵਾਲਾ, ਸਿਮਰਨ ਕਰਨ ਵਾਲਾ ਹੈ, ਇੰਜ ਕਰ, ਸਰਦੀ ਦਾ ਮੌਸਮ ਹੈ, ਕੋਈ ਦਾਨ ਦੇ। ਤੇ ਕਬੀਰ ਕਹਿਣ ਲੱਗਾ, ਵਾਹ ਅਕਾਲ ਪੁਰਖ, ਸਵੇਰ ਤੋਂ ਲੈ ਕੇ ਸ਼ਾਮ ਹੋ ਗਈ, ਕੋਈ ਗਾਹਕ ਤੇ ਨਹੀਂ ਆਇਆ। ਬੜੀ ਕਿਰਪਾ ਕੀਤੀ ਜੀ ਜੋ ਆਪ ਹੀ ਚੱਲ ਕੇ ਆ ਗਏ, ਬੜੀ ਮਿਹਰ ਕੀਤੀ, ਆਪ ਹੀ ਚੱਲ ਕੇ ਆ ਗਏ। ਅੱਜ ਆਖਿਆ, ਲਓ ਮਹਾਰਾਜ ਇਹ ਬਸਤਰ ਮੇਰੇ ਕੋਲ ਲੈ ਜਾਓ। ਬਸਤਰ ਦੇ ਦਿੱਤੇ। ਅੱਜ ਬਿਪਰ ਓਬਹਿਮਨ ਤੁਰ ਪਏ, ਉੱਥੇ ਪਹੁੰਚ ਗਏ ਜਿੱਥੇ ਕਮਾਲਾ ਖਲੋਤਾ ਹੈ, ਕਬੀਰ ਦਾ ਪੁੱਤਰ। ਕਮਾਲੇ ਦੇ ਕੋਲ ਆ ਕੇ ਆਖਿਆ, ਧੰਨ ਕਬੀਰ, ਕਮਾਲਿਆ ਤੇਰੇ ਪਿਤਾ ਨੇ ਇਹ ਬਸਤਰ ਦਾ ਦਾਨ ਦਿੱਤਾ, ਤੂੰ ਵੀ ਕੁਛ ਦਾਨ ਕਰ, ਤੂੰ ਵੀ ਕੁਛ ਦੇ, ਬੜੇ ਦਾਨੀ ਦਾ ਪੁੱਤਰ ਹੈ। ਅੱਜ ਆਖਿਆ, ਜੇ ਮੇਰੇ ਪਿਤਾ ਨੇ ਦਾਨ ਕੀਤਾ ਤੇ ਮੇਰੇ ਕੋਲ ਜੋ ਕੁਛ ਹੈ ਉਹ ਵੀ ਤੁਸੀਂ ਲੈ ਜਾਓ। ਅੱਜ ਉਹ ਵੀ ਦੇ ਦਿੱਤਾ। ਕਬੀਰ ਸਾਹਿਬ ਜੀ ਘਰ ਆ ਗਏ। ਲੋਈ ਪੁੱਛਦੀ, ਮਹਾਰਾਜ ਅੱਜ ਕੀ ਵੱਟ ਕੇ ਲਿਆਏ ਹੋ? ਆਖਿਆ, ਭਗਵਾਨ ਨੇ ਅੱਜ ਮੈਂ ਵੱਟ ਕੇ ਤੇ ਕੁਛ ਨਹੀਂ ਲਿਆਇਆ, ਪਰ ਜਿਹਨੂੰ ਦੇ ਆਇਆ ਨਾ, ਇਹ ਮੈਨੂੰ ਨਿਸ਼ਚਾ ਯਕੀਨ ਹੈ ਮੇਰੇ ਕਾਰਜ ਉਹ ਆਪ ਕਰੇਗਾ। ਵੇਖੋ, ਭਗਤ ਨੂੰ ਨਿਸ਼ਚਾ ਯਕੀਨ ਹੋਣਾ ਇਹ ਜ਼ਰੂਰੀ। ਅੱਜ ਥੋੜੀ ਦੇਰ ਬਾਅਦ ਕਮਾਲਾ ਵੀ ਆ ਗਏ। ਕਮਾਲੇ ਨੂੰ ਪੁੱਛ ਕੀਤਾ, ਹਾਂ ਕਮਾਲੇ ਆ, ਤੂੰ ਕੀ ਲੈ ਕੇ ਆਏ? ਆਖੇ, ਬਾਪੂ ਜਿਹਨੂੰ ਤੂੰ ਦੇ ਆਇਆ ਉਹਨੂੰ ਮੈਂ ਵੀ ਦੇ ਆਇਆ। ਹੱਸ ਪਏ। ਆਖੇ, ਚੰਗਾ ਠੀਕ ਹੈ, ਜਿਹਨੂੰ ਮੈਂ ਦੇ ਆਇਆ ਉਹਨੂੰ ਤੂੰ ਦੇ ਆਏ, ਚੱਲ ਠੀਕ ਹੈ, ਜਿਹਨੂੰ ਦੇ ਆਇਆ ਫਿਰ ਕਾਰਜ ਵੀ ਆਪ ਕਰੇਗਾ। ਅਸੀਂ ਕਿਉਂ ਚਿੰਤਾ ਕਰੀਏ, ਅਸੀਂ ਕਿਉਂ ਫਿਕਰ ਕਰੀਏ, ਉਹ ਕਾਰਜ ਆਪ ਕਰੇਗਾ। ਪ੍ਰਭ ਕਹਿ ਸਿਮਰਨ ਕਾਰਜ ਪੂਰੇ, ਯਕੀਨ ਹੈ ਸਿਮਰਨ ਕਰਨ ਵਾਲੇ ਨੇ, ਭਗਤੀ ਕਰਨ ਵਾਲੇ ਨੇ। ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਅੱਜ ਦਿਨ ਤਰੀਕਾ ਨੇੜੇ ਆ ਗਈ, ਅਕਾਲ ਪੁਰਖ ਬਿਪਰ ਦਾ ਰੂਪ ਧਾਰਨ ਕਰਕੇ ਚਲੇ ਗਏ। ਜਾ ਕੇ ਕਹਿੰਦੇ ਨੇ, ਭਾਈ ਬਰਾਤ ਬਹੁਤ ਸਾਰੀ ਲੈ ਕੇ ਆਇਆ ਜੇ, ਕਬੀਰ ਬੜਾ ਅਮੀਰ ਹੈ, ਉਹ ਬੜੀ ਤੁਹਾਡੀ ਸੇਵਾ ਕਰੇਗਾ, ਵੱਧ ਚੜ ਕੇ ਆਇਆ ਜੇ, ਘਾਟੇ ਵਿੱਚ ਨਾ ਆਇਆ ਜੇ, ਬਰਾਤੀ ਚੰਗੇ ਲੈ ਕੇ ਆਇਓ। ਤੇ ਉਹ ਕਹਿਣ ਲੱਗੇ, ਭਾਈ ਅਸੀਂ ਤੇ ਸੁਣਿਆ ਕਬੀਰ ਬੜਾ ਕਮਜ਼ੋਰ, ਮਾਲੀ ਹਾਲਤ ਵਿੱਚੋਂ, ਧਨ ਵੱਲੋਂ ਬੜਾ ਗਰੀਬ ਹੈ। ਆਖਿਆ, ਤੁਹਾਨੂੰ ਕਿੰਨੇ ਕਿਹਾ ਕਬੀਰ ਗਰੀਬ ਹੈ? ਜਿਸ ਨਾਮ ਹਿਰਦੇ ਸੋਈ ਵਡਰਾਜਾ, ਜਿਸ ਨਾਮ ਹਿਰਦੇ ਸੇ ਪੂਰੇ ਕਾਜਾ। ਉਹ ਤੇ ਸੰਸਾਰ ਦਾ ਸਭ ਨਾਲ ਵੱਡਾ ਰਾਜਾ ਹੈ, ਤੁਹਾਨੂੰ ਕਿੰਨੇ ਕਿਹਾ ਕਬੀਰ ਗਰੀਬ ਹੈ? ਨਾ ਭਾਈ, ਵੱਧ ਚੜ ਕੇ ਆਇਆ ਜੀ, ਬੜੀ ਸੇਵਾ ਕਰੇ। ਬਰਾਤ ਆ ਗਈ, ਕਬੀਰ ਕਮਾਲੇ ਦੀ ਬਾਂਹ ਫੜੀ ਤੇ ਬਾਹਰ ਨੂੰ ਤੁਰ ਪਏ। ਆ ਭਾਈ ਜਿਹਨੂੰ ਦੇ ਆਏ ਸਨ ਸਾਡੇ ਘਰ ਤੋਂ ਕਰੇਗਾ, ਅਸੀਂ ਚੱਲਣੇ। ਆ ਗਏ। ਇਧਰੋਂ ਅਕਾਲ ਪੁਰਖ ਨੇ ਕਬੀਰ ਦਾ ਰੂਪ ਧਾਰਨ ਕੀਤਾ, ਵਿੱਚ ਕਰਤਾ ਪੁਰਖ ਲੋਵਾ, ਵਾਲਣਾ ਵਿੰਗਾ ਹੋਵਾ। ਆਪ ਅਕਾਲ ਪੁਰਖ ਕੰਮ ਕਰਨ ਵਾਸਤੇ ਆ ਗਿਆ, ਆਰਡਰ ਦੇ ਰਹੇ ਨੇ, ਮਠਿਆਈਆਂ ਬਣ ਰਹੀਆਂ ਨੇ, ਭੋਜਨ ਬਣ ਰਹੇ ਨੇ, ਆਦਿ ਸੇਵਾ ਹੋ ਰਹੀ ਹੈ। ਬਰਾਤ ਆ ਗਈ,
ਕਾਰਜ ਹੋ ਗਏ, ਪ੍ਰਸ਼ਾਦਾਂ ਛਕਾਇਆ ਜਾ ਰਿਹਾ ਤੇ ਹੋਇਆ ਕਿ ਉਸ ਅਕਾਲ ਪੁਰਖ ਨੇ ਆਪ ਰੂਪ ਧਾਰਨ ਕੀਤਾ ਹੋਇਆ ਤੇ ਦਾਨ ਵਿੱਚ ਕੀ ਦਿੱਤਾ ਜਾ ਰਿਹਾ? ਸੋਨੇ ਦਾ ਟਕਾ ਤੇ ਇੱਕ ਰੇਲ ਸਭ ਨੂੰ ਦੇਈ ਜਾ ਰਹੇ ਨੇ, ਸਭ ਨੂੰ ਦੇਈ ਜਾ ਰਹੇ ਨੇ। ਆ ਚੱਲੀ ਜਾ ਰਹੇ ਨੇ ਇਨਸਾਨ ਤੇ ਮੂੰਹੋਂ ਕਹਿੰਦੇ ਨੇ ਧੰਨ ਕਬੀਰ, ਧੰਨ ਕਬੀਰ, ਧੰਨ ਕਬੀਰ। ਅਸੀਂ ਤੇ ਕਹਿੰਦੇ ਸਾਂ ਕਬੀਰ ਬੜਾ ਗਰੀਬ ਹੈ, ਪਰ ਕਬੀਰ ਨੇ ਤੇ ਕਮਾਲ ਕਰ ਦਿੱਤੀ, ਕਬੀਰ ਨੇ ਤੇ ਬੜਾ ਕੁਛ ਬਣਾਇਆ, ਬੜੀ ਸੇਵਾ ਕੀਤੀ ਹੈ। ਅੱਜ ਕਬੀਰ ਜੋ ਬੈਠਾ ਕੰਨੀ ਸੁਣ ਰਿਹਾ ਤੇ ਅੱਖੀ ਵੇਖ ਰਿਹਾ, ਕਹਿੰਦਾ ਵਾਹ ਅਕਾਲ ਪੁਰਖ ਕਮਾਲ ਕੀਤੀ। ਸਿਰਫ ਇੰਨਾ ਹੀ ਮਨ ਅੰਦਰ ਕਿਹਾ ਸੀ ਨਾ ਭਾਈ ਜਿਹਨੂੰ ਅਸੀਂ ਦਿੱਤਾ ਹੈ ਨਾ ਸਾਡੇ ਕਾਰਜ ਵੀ ਉਹ ਕਰੇ, ਤੇ ਇੰਨਾ ਕਾਰਜ, ਇੰਨੀ ਮੇਰੀ ਗਰੀਬ ਦੀ ਪ੍ਰਮਾਤਮਾ ਤੂੰ ਲਾਜ ਰੱਖੀ ਤੇ ਲਾਜ ਰੱਖੇ ਵੀ ਕਿਉਂ ਨਾ, ਪ੍ਰਭ ਕੇ ਸਿਮਰਨ ਕਾਰਜ ਪੂਰੇ, ਪ੍ਰਭੂ ਦੇ ਸਿਮਰਨ ਕਰਨ ਵਾਲੇ ਦੇ ਕਾਰਜ ਪੂਰੇ ਹੋ ਜਾਂਦੇ। ਪਰ ਸਾਨੂੰ ਨੀਚਾ ਹੈ, ਯਕੀਨ ਹੈ ਨਹੀਂ, ਸਾਨੂੰ ਨੀਚਾ ਯਕੀਨ ਨਹੀਂ। ਜੇ ਕਦੀ ਸਾਨੂੰ ਯਕੀਨ ਹੋ ਜਾਏ ਨਾ ਤੇ ਸਾਡੇ ਕਾਰਜ ਸਾਰੇ ਰਾਸ ਨੇ, ਪ੍ਰਭੂ ਸਾਡੇ ਕਾਰਜ ਆਪ ਕਰਦੇ ਹਨ, ਆਪ ਬਖਸ਼ਿਸ਼ਾਂ ਰਹਿਮਤਾਂ ਕਰਦੇ ਨੇ। ਅੱਜ ਕਬੀਰ ਜਦੋਂ ਆਪਣੇ ਘਰ ਨੂੰ ਮੁੜਿਆ, ਅਕਾਲ ਪੁਰਖ ਅਲੋਪ ਹੈ ਤੇ ਕਬੀਰ ਆ ਗਿਆ, ਘਰਵਾਲੀ ਨੇ ਆਖਿਆ ਮਹਾਰਾਜ ਬਰਾਤੀ ਬੜੇ ਖੁਸ਼ ਗਏ ਨੇ, ਬੜਾ ਸੋਹਣਾ ਕਾਰਜ ਹੋ ਗਿਆ। ਤੇ ਕਹਿਣ ਲੱਗੇ ਨਾ ਭਾਈ, ਇਹ ਫਿਰ ਮੇਰੀ ਵਡਿਆਈ ਨਹੀਂ, ਵਡਿਆਈ ਅਕਾਲ ਪੁਰਖ ਦੀ ਏ, ਜਿਹਨੂੰ ਦਿੱਤਾ ਸੀ ਇਹ ਕਾਰਜ ਉਸਨੇ ਹੀ ਕੀਤੇ ਨੇ, ਅਸੀਂ ਕੁਛ ਨਹੀਂ ਕੀਤਾ, ਅਸੀਂ ਤੇ ਸਿਰਫ ਇੱਕੋ ਹੀ ਕਰਮ ਕੀਤਾ। ਕਿਹੜਾ? ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਸ਼ ਵਾਰਤਾ। ਇਨਸਾਨ ਤੂੰ ਭਗਤੀ ਕਰ, ਤੂੰ ਨਾਮ ਜਪ, ਤੂੰ ਸਿਮਰਨ ਕਰ, ਕਾਲ ਤੇਰੇ ਪ੍ਰਮਾਤਮਾ ਪੂਰੇ ਕਰੇਗਾ। ਕਰੋੜ ਸੁਣਨ ਕੋਈ

ਆਪਾਂ ਨੂੰ ਸ਼ਬਦ ਨਾਲ ਜੁੜ ਰਹੇ ਹਨ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਰੰਗੀਲਾ ਆਓ ਉਹਨਾਂ ਪਾਸੋਂ 28 ਮਿੰਟ ਵਾਸਤੇ ਕੀਰਤਨ ਸਰਵਣ ਕਰੀਏ ਜੀ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਰੰਗੀਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕਿ ਭਾਈ ਇਸ ਸੰਸਾਰ ਵਿੱਚ ਜਿਹੜਾ ਵੀ ਮਨੁੱਖ ਆਇਆ ਹੈ ਉਸ ਅੰਦਰ ਜੋਤ ਇੱਕ ਪਰਮਾਤਮਾ ਦੀ ਹੀ ਹੈ, ਕਿਉਂਕਿ ਜੋਤ ਤੋਂ ਬਿਨਾਂ ਕੋਈ ਵੀ ਇਨਸਾਨ ਨਹੀਂ ਹੈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਦਾ ਉਪਦੇਸ਼ ਹੈ, ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ। ਇਹ ਗੱਲ ਵੱਖਰੀ ਹੈ ਕਿ ਆਪਾਂ ਜੋਤ ਦੇਖ ਨਹੀਂ ਰਹੇ, ਪਰ ਜੋਤ ਤੋਂ ਬਿਨਾਂ ਕੋਈ ਵੀ ਨਹੀਂ। ਸਾਰਿਆਂ ਅੰਦਰ ਜੋਤ ਪਰਮਾਤਮਾ ਦੀ ਹੈ। ਹੁਣ ਜੋਤ ਨਜ਼ਰ ਕਿਉਂ ਨਹੀਂ ਆਉਂਦੀ? ਪਾਂਧੇ ਨੇ ਸਵਾਲ ਕੀਤਾ, ਪਾਤਸ਼ਾਹ ਜੇ ਸਾਰਿਆਂ ਅੰਦਰ ਜੋਤ ਹੈ ਤੇ ਜੋਤ ਨਜ਼ਰ ਕਿਉਂ ਨਹੀਂ ਆਉਂਦੀ? ਸਾਹਿਬ ਕਹਿ ਲੱਗੇ, ਪਾਂਧਾ ਜੀ ਗੱਲ ਇੰਜ ਹੈ ਕਿ ਦੁਨੀਆਂ ਦੇ ਲੋਕਾਂ ਨੇ ਜਾਤ ਦੀ ਦੀਵਾਰ ਇਤਨੀ ਵੱਡੀ ਕਰ ਦਿੱਤੀ ਹੈ ਕਿ ਸਾਨੂੰ ਜੋਤ ਨਜ਼ਰ ਨਹੀਂ ਆਉਂਦੀ। ਹੁਣ ਜਦ ਸਾਹਮਣੇ ਦੀਵਾਰ ਹੀ ਖੜੀ ਹੋ ਜਾਏ ਜੋਤ ਕਿਵੇਂ ਨਜ਼ਰ ਆਵੇ? ਕਹਿੰਦੇ ਨੇ ਜੋਤ ਹੈ ਅੰਦਰ, ਪਰ ਇਸੇ ਅੰਦਰ ਇੱਕ ਹਉਮੈ ਦੀ ਜਾਤ ਦੀ ਦੀਵਾਰ ਵੀ ਖੜੀ ਹੋਈ ਹੈ। ਜਦ ਤੱਕ ਉਹ ਦੀਵਾਰ ਨਹੀਂ ਗਿਰਦੀ ਜੋਤ ਨਜ਼ਰ ਨਹੀਂ ਆਉਂਦੀ, ਕਿਉਂਕਿ ਜੋਤ ਤਾਂ ਅੰਦਰ ਹੀ ਹੈ ਨਾ, ਬਾਹਰ ਨਹੀਂ ਹੈ, ਜੋਤ ਅੰਦਰ ਹੈ। ਪਰ ਉਸ ਜੋਤ ਨੂੰ ਪ੍ਰਗਟ ਕਰਨਾ, ਉਹ ਜੋਤ ਪ੍ਰਗਟ ਕਿਵੇਂ ਹੋਵੇਗੀ? ਸਾਹਿਬ ਕਹਿੰਦੇ ਨੇ ਜਾਤ ਨਾ ਪੁੱਛ, ਜੋਤ ਦੀ ਪਹਿਚਾਨ ਕਰ। ਤੇ ਜੋਤ ਦੀ ਪਹਿਚਾਨ ਤਾਂ ਹੋ ਸਕਦੀ ਹੈ, ਆਪਾਂ ਪਹਿਲੇ ਜਾਤ ਭੁੱਲ ਜਾਈਏ, ਆਪਾਂ ਜਾਤ ਨੂੰ ਛੱਡ ਦਈਏ, ਊਚ ਨੀਚ ਛੱਡ ਦਈਏ, ਅਮੀਰ ਗਰੀਬ ਛੱਡ ਦਈਏ, ਵੱਡਾ ਛੋਟਾ ਛੱਡ ਦਈਏ। ਕਿਤੇ ਮਨ ਚ ਐਸਾ ਖਿਆਲ ਨਾ ਆਵੇ, ਕਹਿੰਦੇ ਨੇ ਫਿਰ ਜੋਤ ਦੀ ਪਹਿਚਾਨ ਹੋ ਸਕਦੀ ਹੈ। ਸਾਹਿਬਾਂ ਨੇ ਬਾਣੀ ਵਿੱਚ ਕਿਹਾ,

ਕਹਿੰਦੇ ਨੇ ਇੱਕ ਜਗ੍ਹਾ ਘੜੇ ਪਏ ਸਨ। ਇੱਕ ਪਿਆਸਾ ਮਨੁੱਖ ਉਹਨਾਂ ਘੜਿਆਂ ਦੇ ਪਾਸ ਚਲਾ ਗਿਆ। ਹੁਣ ਲੱਗਾ ਪਾਣੀ ਪੀਣ। ਜਿਸ ਵੇਲੇ ਘੜੇ ਤੋਂ ਢੱਕਣ ਚੁੱਕਿਆ ਕੀ ਵੇਖਦਾ ਹੈ, ਵਿੱਚ ਚੰਦਰਮਾ ਨਜ਼ਰ ਆ ਰਿਹਾ ਹੈ। ਦੂਸਰੇ ਘੜੇ ਵੱਲ ਹੱਥ ਵਧਾਇਆ, ਉਸਦਾ ਢੱਕਣ ਚੁੱਕਿਆ, ਉਹਦੇ ਵਿੱਚ ਵੀ ਚੰਦਰਮਾ ਨਜ਼ਰ ਆ ਰਿਹਾ ਹੈ। ਹੈਰਾਨ ਹੋ ਗਿਆ, ਕਹਿੰਦਾ ਚੰਦਰਮਾ ਇੱਕ ਵੀ ਇੱਕ ਹੈ ਪਰ ਨਜ਼ਰ ਦੋਨਾਂ ਚੋਂ ਆ ਰਿਹਾ ਹੈ, ਨਜ਼ਰ ਦੋਨਾਂ ਵਿੱਚੋਂ ਆ ਰਿਹਾ ਹੈ, ਦਿਸ ਦੋਨਾਂ ਦੇ ਵਿੱਚ ਰਿਹਾ ਹੈ। ਸਾਹਿਬ ਕਹਿੰਦੇ ਨੇ ਬਸ ਗੱਲ ਇਤਨੀ ਕੁ ਹੈ, ਇਹ ਜਾਤ ਦਾ ਟੱਕਣ ਚੁੱਕਣ ਦੀ ਦੇਰੀ ਹੈ, ਹਉਮੀ ਹੰਕਾਰ ਦਾ ਟੱਕਣ ਚੁੱਕਣ ਦੀ ਦੇਰੀ ਹੈ। ਬਸ ਜਿਸ ਵੇਲੇ ਇਹ ਪੜਦਾ ਪਰੇ ਹੋਇਆ, ਜੋਤ ਸਾਹਮਣੇ ਨਜ਼ਰ ਆਵੇਗੀ, ਕਿਉਂਕਿ ਬਾਣੀ ਦਾ ਫੈਸਲਾ ਹੈ। ਏਕ ਅਨੇਕ ਵਿਆਪਕ ਪੂਰਕ ਹੈ ਉਹ ਇੱਕ, ਲੇਕਿਨ ਵਿਆਪਕ ਸਾਰਿਆਂ ਵਿੱਚ ਹੈ। ਹੈ ਉਹ ਇੱਕ ਪਰ ਅਨੇਕਤਾ ਦੇ ਨਾਲ ਸਾਰਿਆਂ ਵਿੱਚ ਰਾਮ

ਕਿਉਂਕਿ ਅੱਜ ਲੋੜ ਹੈ ਸਾਨੂੰ ਜੋਤ ਦੀ ਪਹਿਚਾਨ ਕਰਨ ਦੀ। ਉਹ ਭਾਈ ਜੀ, ਅਸੀਂ ਆਪਣੇ ਆਪ ਅੰਦਰ ਹੀ ਜੋਤ ਨਹੀਂ ਵੇਖੀ ਤੇ ਕਿਸੇ ਅੰਦਰ ਕਿਵੇਂ ਤੱਕਾਂਗੇ? ਆਓ ਪਹਿਲੇ ਆਪਣੇ ਅੰਦਰ ਝਾਤੀ ਮਾਰੀਏ, ਆਪਣੇ ਅੰਦਰ ਅੰਤਰ ਧਿਆਨ ਹੋਈਏ, ਅੰਤਰਮੁਖੀ ਹੋਈਏ, ਵੇਖੀਏ ਕਿ ਵਾਕਈ ਜੋਤ ਅੰਦਰ ਹੈ ਕਿ ਜਾਂ ਤੇਰੇ ਹੋਮੇ ਤ੍ਰਿਸ਼ਨਾ ਦੀ ਚਟਾਨ ਨੇ ਉਸ ਨੂੰ ਵੀ ਦਬਾ ਲਿਆ ਹੈ।

ਸੋ ਇਹ ਬਚਨ ਧੰਨ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਨੇ। ਹੁਣ ਤੁਸੀਂ ਇਹ ਦੇਖੋ, ਗੁਰੂ ਸਾਹਿਬਾਨ ਨੇ ਕਿਹਾ ਨਹੀਂ ਬਲਕਿ ਇਸ ਨੂੰ ਕਰ ਦਿਖਾਇਆ ਹੈ। ਹੁਣ ਕਰਕੇ ਵੀ ਐਸਾ ਦਿਖਾਇਆ ਹੈ ਕਿ ਮੇਰੀ ਨਿਗਾਹ ਅੰਦਰ ਕੇਵਲ ਜੋਤ ਨੂੰ ਥਾਂ ਹੈ, ਜਾਤ ਨੂੰ ਬਿਲਕੁਲ ਨਹੀਂ। ਮੈਂ ਜਾਤ ਨੂੰ ਮੰਨਦਾ ਹੀ ਨਹੀਂ, ਕੇਵਲ ਜੋਤ, ਕਿਉਂਕਿ ਮਨੁੱਖ ਦੇ ਅੰਦਰ ਜੋਤ ਹੈ ਤੇ ਮੈਂ ਕੇਵਲ ਜੋਤ ਦੀ ਪਹਿਚਾਣ ਦੱਸੀ ਹੈ। ਹੇ ਗੁਰਸਿੱਖ, ਤੂੰ ਜਿਹਦੇ ਅੰਦਰ ਵੇਖੇ ਜੋਤ ਵੇਖ, ਕਿਉਂਕਿ ਜੇ ਪ੍ਰਮਾਤਮਾ ਨੇ ਤੈਨੂੰ ਸੰਸਾਰ ਵਿੱਚ ਭੇਜਿਆ ਤੇ ਆਪਣੀ ਜੋਤ ਟਿਕਾ ਕੇ, ਜੇ ਤੈਨੂੰ ਅੱਖਾਂ ਦਿੱਤੀਆਂ ਨੇ ਤੇ ਕੇਵਲ ਇਸੇ ਲਈ ਕਿ ਤੂੰ ਪ੍ਰਮਾਤਮਾ ਦੀ ਜੋਤ ਹੀ ਵੇਖੇ। ਮੈਂ ਨਹੀਂ ਚਾਹੁੰਦਾ ਤੂੰ ਹੋਰ ਕੁਝ ਵੇਖੇ, ਕੇਵਲ ਪ੍ਰਮਾਤਮਾ ਦੀ ਜੋਤ ਹੀ ਵੇਖੇ। ਅੱਜ ਸਾਡੇ ਅੰਦਰ ਫਰਕ ਕਿਉਂ ਪਿਆ? ਅਸੀਂ ਜਾਤ ਵੇਖਨੇ ਆ, ਪ੍ਰਮਾਤਮਾ ਕਹਿੰਦਾ ਜੋਤ ਵੇਖੋ। ਜਾਤ ਤੱਕਨੇ ਆ, ਜੋਤ ਨਜ਼ਰ ਨਹੀਂ ਆਉਂਦੀ, ਜੋਤ ਛਿਪ ਜਾਂਦੀ ਹੈ। ਇਸ ਲਈ ਆਪਾਂ ਹੁਣ ਜੋਤ ਦੀ ਪਹਿਚਾਣ ਕਿਵੇਂ ਕਰਨੀ ਹੈ? ਗੁਰੂ ਨਾਨਕ ਪਾਤਸ਼ਾਹ ਅੱਗੇ ਬੇਨਤੀ ਕਰੀਏ, ਪਾਤਸ਼ਾਹ ਤੁਸਾਂ ਨੇ ਜੋਤ ਵੇਖੀ ਹੈ, ਇਸ ਵੀ ਤੁਹਾਡੇ ਸਿੱਖਾਂ ਸਾਡੇ ਤੇ ਵੀ ਕਰੋ ਕਿਰਪਾ, ਅਸੀਂ ਜੋਤ ਵੇਖ ਸਕੀ। ਸਾਧ ਸੰਗਤ, ਇੱਕੋ ਨਗਰ ਦੇ ਰਹਿਣ ਵਾਲੇ ਧੰਨ ਗੁਰੂ ਨਾਨਕ ਪਾਤਸ਼ਾਹ, ਇੱਥੇ ਹੀ ਰਹਿਣ ਵਾਲਾ ਐਸਾ ਇੱਕ ਮਨੁੱਖ, ਇੱਕ ਵਿਅਕਤੀ ਜਿਹਨੂੰ ਗੁਰੂ ਨਾਨਕ ਪਾਤਸ਼ਾਹ ਜਦ ਮਿਲਦੇ ਕਹਿੰਦੇ ਪੁਰਖਾ ਸੁਣਾ ਕੀ ਹਾਲ ਹੈ, ਕਿੱਧਰ ਚੱਲੇ ਹੈ, ਕੀ ਕੰਮ ਕਰਨਾ ਹੈ? ਕਹਿਣ ਲੱਗਾ ਮਹਾਰਾਜ ਕੰਮ ਕੀ ਕਰਨਾ ਹੈ? ਮੈਂ ਲੋਕਾਂ ਦੀ ਉਸਤਤ ਕਰਨਾ। ਨਾ ਕੀ ਹੈ ਤੇਰਾ? ਕਹਿਣ ਲੱਗਾ ਜੀ ਦਾਨਾ। ਸਾਹਿਬ ਕਹਿਣ ਲੱਗੇ ਤੈਨੂੰ ਪਤਾ ਦਾਨਾ ਕਿਹਨੂੰ ਕਹਿੰਦੇ ਨੇ? ਕਹਿੰਦੇ ਨਹੀਂ ਮਹਾਰਾਜ। ਕਹਿੰਦੇ ਨੇ ਦਾਨਾ ਕਹਿੰਦੇ ਨੂੰ ਸਿਆਣੇ ਨੂੰ, ਬੁੱਧੀਮਾਨ ਨੂੰ, ਕਿ ਤੂੰ ਸਿਆਣਾ ਹੋ ਕੇ ਉਸਤਤ ਲੋਕਾਂ ਦੀ ਕਰਨੇ? ਆ ਮੈਂ ਤੈਨੂੰ ਸੱਚੇ ਮਾਲਕ ਦੀ ਉਸਤਤ ਕਰਨੀ ਦੱਸਾਂ। ਕਹਿਣ ਲੱਗੀ ਪਾਤਸ਼ਾਹ ਤੁਹਾਡਾ ਮੇਰਾ ਮੇਲ ਨਹੀਂ ਹੋ ਸਕਣਾ। ਤੁਸੀਂ ਬੇਦੀ ਕੁਲਭੂਸ਼ਣ, ਬੇਦੀ ਅੰਸ਼ ਵਿੱਚੋਂ ਤੇ ਮੈਂ ਇੱਕ ਛੋਟੀ ਜਿਹੀ ਜਾਤ ਵਿੱਚੋਂ, ਤੁਹਾਡਾ ਮੇਰਾ ਸੰਗ ਕਿਵੇਂ ਹੋ ਸਕਦਾ? ਸਾਹਿਬ ਕਹਿਣ ਲੱਗੇ ਕਿਉਂ ਨਹੀਂ ਹੋ ਸਕਦਾ? ਮੈਂ ਤੇਰੀ ਜਾਤ ਤੇ ਨਹੀਂ ਪੁੱਛੀ, ਨਾ ਤੇਰੀ ਜਾਤ ਵੇਖੀ ਹੈ, ਮੈਂ ਤੇਰੇ ਅੰਦਰ ਜੋਤ ਵੇਖ ਕੇ ਆਵਾਜ਼ ਦਿੱਤੀ ਹੈ। ਜਿਹੜੀ ਤੇਰੇ ਅੰਦਰ ਜੋਤ ਹੈ ਨਾ, ਬੜੀ ਨਿਰਮਲ ਹੈ। ਤੇਰੇ ਮੇਰੇ ਵਿੱਚ ਅੰਤਰ ਕੀ ਹੈ? ਆ ਦਾਨਿਆ, ਮੈਂ ਤੈਨੂੰ ਦਾਨੇ ਤੋਂ ਮਰਦਾਨਾ ਬਣਾਵਾ। ਸੋਈ ਮਰਦ ਮਰਦ ਮਰਦਾਨਾ, ਦਾਨੇ ਤੋਂ ਮਰਦਾਨਾ ਬਣਾ ਦਿੱਤਾ। ਕਹਿਣ ਲੱਗੀ ਪਾਤਸ਼ਾਹ ਸਾਡੇ ਵਿੱਚ ਦੂਰੀ ਉਤਨੀ ਹੀ ਹੈ, ਉਹਦੇ ਵਿੱਚ ਫਰਕ ਨਹੀਂ ਪਿਆ। ਦਾਨੇ ਤੋਂ ਕੇਵਲ ਮਰਦਾਨਾ ਬਣਾਇਆ, ਗੱਲ ਨਹੀਂ ਬਣੀ, ਜਾਤ ਦੀ ਦੀਵਾਰ ਉੱਥੇ ਹੀ ਖੜੀ ਹੈ। ਸਾਹਿਬ ਕਹਿਣ ਲੱਗੇ ਭੋਲਿਆ, ਮੈਂ ਇਹ ਵੀ ਗਰਾ ਦਿੰਦਾ, ਦਾਨੇ ਤੋਂ ਮਰਦਾਨਾ ਤੇ ਮਰਦਾਨੇ ਤੋਂ ਭਾਈ ਮਰਦਾਨਾ। ਅੱਜ ਤੋਂ ਤੂੰ ਮੇਰਾ ਭਾਈ ਹੋਇਆ, ਲੈ ਹੁਣ ਤੇਰੇ ਤੇ ਮੇਰੇ ਵਿੱਚ ਅੰਤਰ ਕਾਹੀ ਨਾ, ਤੂੰ ਮੇਰਾ ਭਰਾ ਬਣ ਗਏ ਹੈ, ਤੂੰ ਤੇ ਮੈਂ ਇੱਕ ਹੋ ਗਏ ਹਾਂ। ਮੈਂ ਜਾਤ ਦੀ ਦੀਵਾਰ ਵੀ ਗਰਾ ਦਿੱਤੀ ਹੈ, ਅੱਜ ਮੈਂ ਤੈਨੂੰ ਆਪਣਾ ਭਰਾ ਬਣਾ ਲਿਆ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਨਹੀਂ ਬਲਕਿ ਐਸਾ ਕਰ ਦਿਖਾਇਆ। ਸਤਿਗੁਰ ਦੀ ਬਾਣੀ ਹੈ।

ਉਹ ਭਾਈ ਮੈਂ ਤੇ ਜਾਤ ਨੂੰ ਮੰਨਦਾ ਹੀ ਨਹੀਂ, ਮੈਂ ਤੇ ਕੇਵਲ ਜੋਤ ਨੂੰ ਮੰਨਣਾ। ਅੱਗੇ ਜਾਤ ਨਾ ਜੋਰ ਹੈ, ਅੱਗੇ ਜਿਉ ਨਵੇਂ ਜਿਨ ਕੀ ਲੇਖੇ ਪਤ ਪਵੇ ਚੰਗੇ ਸੇਕ। ਸੋ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਨੇ ਇੱਕ ਪਛੜੀ ਜਾਤੀ ਵਾਲਾ ਮਨੁੱਖ ਆਪਣੇ ਨਾਲ ਲਾ ਲਿਆ, ਆਪਣਾ ਭਾਈ ਬਣਾ ਲਿਆ, ਤੇ ਦੁਨੀਆਂ ਨੂੰ ਇਹ ਦੱਸਿਆ, ਦੁਨੀਆਂ ਦੇ ਲੋਕੋ ਦੇਖੋ ਮੇਰੀ ਨਿਗਾਹ ਅੰਦਰ ਜਾਤ ਨੂੰ ਕੋਈ ਥਾਂ ਨਹੀਂ, ਕੇਵਲ ਜੋਤ ਦੀ ਪਹਿਚਾਣ ਹੈ।

ਕਿ ਇਹ ਜਾਤ ਤਾਂ ਇੱਥੇ ਹੀ ਰਹਿ ਜਾਣੀ, ਅੱਗੇ ਨਾਲ ਨਹੀਂ ਜਾਣੀ। ਬਾਣੀ ਅੰਦਰ ਐਸਾ ਜ਼ਿਕਰ ਮਿਲਦਾ ਹੈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿ ਰਹੇ ਨੇ, ਜਿੱਥੇ ਲੇਖਾ ਮੰਗੀ ਹੈ ਤਿੱਥੇ ਦੇਹੀ ਜਾਤ ਨਾ ਜਾਏ। ਉਹ ਭਾਈ ਜਿੱਥੇ ਲੇਖਾ ਹੋਣਾ ਹੈ ਨਾ ਉੱਥੇ ਦੇਹ ਹੋਣੀ ਹੈ ਤੇ ਨਾ ਉੱਥੇ ਜਾਤ ਹੋਣੀ ਹੈ। ਕੇਵਲ ਜੋਤ ਨਾਲ ਨਬੇੜਾ ਹੋਣਾ, ਆਤਮਾ ਨਾਲ ਨਬੇੜਾ ਹੋਣਾ ਤੇ ਤੂੰ ਕਿਹੜੀਆਂ ਗੱਲਾਂ ਕਰ ਰਿਹਾ ਹੈ। ਇਸ ਲਈ ਖਿਆਲ ਕਰ ਲੈ, ਜਿੱਥੇ ਲੇਖਾ ਮੰਗੀਏ ਤਿੱਥੇ ਦੇਹੀ ਜਾਤ ਨਾ ਜਾਏ। ਜਿੱਥੇ ਲੇਖਾ ਹੋਣਾ ਉੱਥੇ ਇਹਨਾਂ ਨੇ ਨਹੀਂ ਹੋਣਾ। ਇਸ ਲਈ ਸਾਧ ਸੰਗਤ, ਧੰਨ ਗੁਰੂ ਨਾਨਕ ਪਾਤਸ਼ਾਹ ਨੇ ਭਾਈ ਸਾਹਿਬ ਭਾਈ ਮਰਦਾਨਾ ਜੀ ਨੂੰ ਇਹ ਗੱਲ ਸਮਝਾ ਦਿੱਤੀ, ਲੈ ਭਾਈ ਅੱਜ ਤੋਂ ਤੂੰ ਮੇਰਾ ਭਾਈ ਹੈ ਤੇ ਇਹ ਤਿੰਨ ਗੱਲਾਂ ਆਪਣੀ ਝੋਲੀ ਪਾ ਲੈ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਗਿਆਨ ਰਤਨਾਮਲੀ ਵਿੱਚ ਐਸਾ ਸੁੰਦਰ ਕਰਕੇ ਲਿਖਦੇ ਨੇ, ਜੋ ਤਿੰਨ ਬਚਨ ਭਾਈ ਮਰਦਾਨੇ ਦੀ ਝੋਲੀ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਪਾਏ ਨੇ, ਸਤਿਗੁਰ ਕਿਰਪਾ ਕਰਨ ਅਸੀਂ ਸਾਰੇ ਉਹ ਬਚਨ ਕਮਾ ਸਕੀਏ। ਉਹ ਬਚਨ ਕਿਹੜੇ ਨੇ, ਸਾਧ ਸੰਗਤ ਪਿਆਰ ਨਾਲ ਸੁਣੋ। ਪਹਿਲੀ ਗੱਲ ਕਹਿਣ ਲੱਗੇ ਭਾਈ ਮਰਦਾਨਾ ਜੀ, ਰੋਮਾਂ ਦੀ ਬੇਅਦਬੀ ਨਹੀਂ ਕਰਨੀ, ਕੇਸਾਂ ਦੀ ਬੇਅਦਬੀ ਨਹੀਂ ਕਰਨੀ ਜੀ ਮਹਾਰਾਜ। ਦੂਸਰੀ ਗੱਲ, ਪਿਛਲ ਰਾਤੀ ਜਾਗਣਾ ਹੈ ਜੀ ਮਹਾਰਾਜ। ਤੀਸਰਾ ਬਚਨ, ਆਏ ਗਏ ਅਭਿਆਗਤ ਦੀ ਸੇਵਾ ਕਰਨੀ ਹੈ। ਤਿੰਨ ਗੱਲਾਂ ਆਖੀਆਂ। ਪਹਿਲੀ ਗੱਲ, ਕੇਸਾਂ ਦੀ ਬੇਅਦਬੀ ਨਹੀਂ ਕਰਨੀ। ਦੂਸਰੀ ਗੱਲ, ਪਿਛਲ ਰਾਤੀ ਜਾਗ ਕੇ ਸਤਨਾਮ ਦਾ ਸਿਮਰਨ ਕਰਨਾ, ਵਾਹਿਗੁਰੂ ਦਾ ਜਾਪ ਕਰਨਾ, ਤੇ ਤੀਸਰੀ ਗੱਲ, ਆਏ ਗਏ ਅਭਿਆਗਤ ਦੀ ਸੇਵਾ ਕਰਨੀ। ਇਹ ਤਿੰਨ ਗੱਲਾਂ ਭਾਈ ਸਾਹਿਬ ਦੀ ਝੋਲੀ ਪਾਈਆਂ। ਤੇ ਸਾਧ ਸੰਗਤ, ਅੱਜ ਇਹੀ ਬਚਨ ਗੁਰੂ ਨਾਨਕ ਦੇ ਭਾਈ ਸਾਹਿਬ ਨੇ ਆਪਣੇ ਹਿਰਦੇ ਵਿੱਚ ਵਸਾ ਲੈ। ਸਾਧ ਸੰਗਤ, ਜਿਨ੍ਹੇ ਗੁਰੂ ਦਾ ਬਚਨ ਮੰਨਿਆ, ਇਤਿਹਾਸ ਪੜ੍ਹ ਕੇ ਵੇਖੋ, 47 ਸਾਲ ਸਾਥ ਨਿਭਾਇਆ। ਅੱਜ ਦਾ ਸਾਥੀ, ਅੱਜ ਦਾ ਪੁੱਤਰ, ਅੱਜ ਦਾ ਭਰਾ ਇੰਨਾ ਸਾਥ ਨਹੀਂ ਨਿਭਾਉਂਦਾ ਜਿੰਨਾ ਸਾਥ ਭਾਈ ਮਰਦਾਨੇ ਨੇ ਗੁਰੂ ਨਾਨਕ ਦਾ ਨਿਭਾਇਆ। ਮੈਂ ਤੇ ਇੰਜ ਕਹਾਂਗਾ, ਗੁਰੂ ਨਾਨਕ ਪਾਤਸ਼ਾਹ ਦੀ ਬੜੀ ਕਿਰਪਾ ਸੀ ਭਾਈ ਮਰਦਾਨੇ ਤੇ, ਇੰਨਾ ਪਿਆਰ ਕਰਦੇ ਸਨ, ਜੋ 47 ਸਾਲ ਸਾਥ ਰਹੇ ਨਾਲ ਨਿਭੇ। ਫਿਰ ਇਤਨਾ ਮਾਨ ਦਿੱਤਾ ਸਾਧ ਸੰਗਤ, ਗੁਰੂ ਨਾਨਕ ਪਾਤਸ਼ਾਹ ਭਾਈ ਸਾਹਿਬ ਭਾਈ ਮਰਦਾਨਾ ਜੀ ਦੇ ਮੁਖੋਂ ਨਿਕਲੇ ਬਚਨ ਆਪਣਾ ਹੱਕ ਆਪਣਾ ਨਾਂ ਦੇ ਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਮੌਜੂਦ ਕਰ ਦਿੱਤੇ। ਮਰਦਾਨਿਆਂ, ਤੈਨੂੰ ਹੱਕ ਹੈ, ਤੂੰ ਮੇਰਾ ਨਾਂ ਲੈ ਕੇ ਬਾਣੀ ਉਚਾਰਨ ਕਰ ਸਕਦਾ ਹੈ। ਇਤਨੀ ਵਡਿਆਈ, ਇਤਨਾ ਮਾਣ, ਤੇ ਮੈਂ ਸਾਧ ਸੰਗਤ ਇਹ ਬਚਨ ਕਰਾਂ। ਅੰਤ ਸਮਾਂ ਜਿਸ ਵੇਲੇ ਭਾਈ ਸਾਹਿਬ ਦਾ ਆਇਆ, ਤਾਂ ਵੀ ਭਾਈ ਸਾਹਿਬ ਭਾਈ ਮਰਦਾਨਾ ਦੀ ਇਤਨੀ ਖੁਸ਼ ਕਿਸਮਤ, ਗੁਰੂ ਨਾਨਕ ਪਾਤਸ਼ਾਹ ਦੀ ਝੋਲੀ, ਗੁਰੂ ਨਾਨਕ ਦੀ ਗੋਦ, ਕਰਤਾਰਪੁਰ ਦੀ ਧਰਤੀ, ਆਖਰੀ ਸਵਾਸ ਤੇ ਗੁਰੂ ਨਾਨਕ ਨਾਲ ਕੁਝ ਬਚਨ ਹੋ ਰਹੇ ਨੇ। ਭਾਈ ਮਰਦਾਨਾ ਜੀ ਕਹਿਣ ਲੱਗੇ, ਪਾਤਸ਼ਾਹ ਮੇਰੀ ਜ਼ਿੰਦਗੀ ਦੇ ਚੰਦ ਸਵਾਸ ਬਾਕੀ ਰਹਿ ਗਏ ਨੇ। ਜਿਸ ਵੇਲੇ ਇਹ ਬਚਨ ਆਖਿਆ ਤੇ ਸਤਿਗੁਰ ਕਹਿਣ ਲੱਗੇ, ਮਰਦਾਨਿਆਂ ਤੂੰ ਤੇ ਬ੍ਰਹਮ ਗਿਆਨੀ ਹੋ ਗਿਆ। ਆਪਣੇ ਸਵਾਸ ਵੀ ਦੱਸ ਰਿਹਾ ਗਿਣ ਕੇ ਕਿ ਇੰਨੇ ਸਵਾਸ ਹੋਰ ਬਾਕੀ ਰਹਿ ਗਏ ਨੇ, ਤੂੰ ਬ੍ਰਹਮ ਗਿਆਨੀ ਹੋ ਗਏ। ਕਹਿਣ ਲੱਗਾ, ਪਾਤਸ਼ਾਹ ਇਹ ਸਭ ਤੁਹਾਡੀ ਕਿਰਪਾ, ਤੁਹਾਡੀ ਛਤਰ ਛਾਇਆ ਹੇਠ ਰਿਹਾ, ਤੁਹਾਡੀ ਸੰਗਤ ਕੀਤੀ ਹੈ ਤੇ ਇਹ ਮੈਨੂੰ ਮਾਣ ਹਾਸਲ ਹੋਇਆ। ਸਤਿਗੁਰ ਕਹਿਣ ਲੱਗੇ, ਮਰਦਾਨਿਆਂ ਇੱਕ ਗੱਲ ਤੇ ਦੱਸ, ਅੰਤ ਸਮਾਂ ਆਇਆ, ਤੇਰਾ ਆਖਰੀ ਸਵਾਸ ਚੱਲ ਰਹੇ ਨੇ, ਤੂੰ ਦੱਸ ਮੈਂ ਤੇਰੇ ਅੰਤ ਸਮੇਂ ਤੇਰਾ ਸਸਕਾਰ ਕਵਾਂ ਜਾਂ ਇਸ ਦੇਹ ਨੂੰ ਦਫਨਾ ਦੇ। ਭਾਈ ਸਾਹਿਬ ਉਸ ਵੇਲੇ ਹੱਥ ਬੰਨ ਕੇ ਬੇਨਤੀ ਕਰਦੇ ਨੇ, ਹੇ ਪਾਤਸ਼ਾਹ, ਹੇ ਮੇਰੇ ਪਾਤਸ਼ਾਹ, ਇਹ ਤੁਸੀਂ ਕੀ ਕਹਿ ਰਹੇ ਹੋ ਕਿ ਮੇਰੀ ਦੇਹ ਨੂੰ ਦਫਨਾਉਣਾ ਜਾਂ ਸਸਕਾਰ ਕਰਨੇ? ਹੇ ਪਾਤਸ਼ਾਹ, ਇਹਨੂੰ ਦਫਨਾਈ ਨਾ, ਇਹਨੂੰ ਕਿਸੇ ਮੜੀ ਗੋਰ ਵਿੱਚ ਨਾ ਪਾਈ। ਕੀ ਤੁਸੀਂ ਚਾਹੁੰਦੇ ਹੋ ਇੱਕ ਮੜੀ ਵਿੱਚੋਂ ਨਿਕਲਿਆ ਮੈਨੂੰ ਦੁਬਾਰਾ ਮੜੀ ਵਿੱਚ ਪਾਉਣਾ ਚਾਹੁੰਦੇ? ਭਾਈ ਸਾਹਿਬ ਨੇ ਸਰੀਰ ਨੂੰ ਮੜੀ ਆਖਿਆ, ਇੱਕ ਮੜੀ ਵਿੱਚੋਂ ਕੱਢ ਕੇ ਦੂਜੀ ਮੜੀ ਵਿੱਚ ਪਾਉਣਾ ਚਾਹੁੰਦੇ ਹੋ? ਨਾ ਪਾਤਸ਼ਾਹ, ਮੇਰਾ ਸਸਕਾਰ ਕਰਨਾ, ਮੇਰਾ ਸਸਕਾਰ ਕਰਨਾ। ਤੇ ਸਾਧ ਸੰਗਤ, ਕਈ ਇਰਖਾਲੂ ਈਰਖਾ ਵਿੱਚ ਐਸਾ ਵੀ ਬਚਨ ਕਰ ਦਿੰਦੇ ਨੇ ਕਿ ਭਾਈ ਸਾਹਿਬ ਭਾਈ ਮਰਦਾਨਾ ਜੀ ਦੀ ਕਬਰ
ਖੁਰਮ ਸ਼ਹਿਰ ਅੰਦਰ ਬਣੀ ਹੈ। ਸਾਡਾ ਇਤਿਹਾਸ ਗਵਾਹੀ ਦਿੰਦਾ ਪਹਿਲੇ ਤੇ ਸਨ ਨਹੀਂ ਰਲਦਾ, ਸਮਾਂ ਨਹੀਂ ਬਣਦਾ। ਦੂਜੀ ਗੱਲ, ਖੁਰਮ ਸ਼ਹਿਰ ਉੱਥੇ ਦੀ ਇਹ ਗੱਲ ਹੀ ਨਹੀਂ ਹੈ, ਗੱਲ ਹੈ ਕਰਤਾਰਪੁਰ ਦੀ ਧਰਤੀ ਦੀ। ਤੇ ਗੁਰੂ ਨਾਨਕ ਪਾਤਸ਼ਾਹ ਤੇ ਭਾਈ ਮਰਦਾਨੇ ਨੂੰ ਇੰਨੀ ਗੱਲ ਫਿਰ ਕਹਿ ਦਿੱਤੀ, ਮਰਦਾਨਿਆਂ ਲੈ ਫਿਰ ਤੇਰੀ ਦੇਹ ਦਾ ਸੰਸਕਾਰ ਹੀ ਹੋਵੇਗਾ ਇਸ ਗੱਲ ਨੂੰ ਯਾਦ ਕਰਨੀ, ਜਿੱਥੇ ਤੇਰਾ ਵਾਸਾ ਉੱਥੇ ਮੇਰਾ ਵਾਸਾ, ਤੇ ਜਿੱਥੇ ਮੇਰਾ ਵਾਸਾ ਉੱਥੇ ਤੇਰਾ ਵਾਸਾ। ਤੇ ਜੇ ਈਰਖਾਵਾਦੀ ਜੇ ਐਸੀ ਗੱਲ ਕਰਦੇ ਵੀ ਨੇ, ਇਹਦਾ ਭਾਵ ਇਹ ਹੋ ਗਿਆ ਉਹ ਮਰਦਾਨੀ ਨੂੰ ਕਬਰ ਚ ਨਹੀਂ ਪਾ ਰਿਹਾ ਬਲਕਿ ਗੁਰੂ ਨਾਨਕ ਨੂੰ ਕਬਰ ਚ ਪਾ ਰਹੇ ਨੇ। ਨਹੀਂ ਭਾਈ, ਜੋ ਬਾਤ ਹੈ ਉਸ ਨੂੰ ਕਹਿਣਾ ਸਾਡਾ ਫਰਜ਼ ਬਣਦਾ। ਖੈਰ, ਗੁਰੂ ਨਾਨਕ ਪਾਤਸ਼ਾਹ ਨੇ ਜੋਤ ਨੂੰ ਵੇਖ ਕੇ ਇਤਨੀ ਵਡਿਆਈ ਬਖਸ਼ੀ ਹੈ ਤੇ ਸਾਨੂੰ ਕਹਿੰਦੇ ਨੇ, ਹੇ ਪੁਰਖਾ, ਹੇ ਮਨੁੱਖ, ਹੇ ਇਨਸਾਨ, ਆ ਤੂੰ ਵੀ ਜੋਤ ਵੇਖ, ਜਾਤ ਨਾ ਪੁੱਛ। ਮੈਂ ਬਚਨ ਇਸ ਲਈ ਕਰ ਰਿਹਾ ਕਿ ਜਿਸ ਗੁਰੂ ਨਾਨਕ ਅੱਗੇ ਅਸੀਂ ਸੀਸ ਨਵਾਨੇ ਆ, ਕੇਵਲ ਸਾਡਾ ਸਿਰ ਹੀ ਨਿਵਦਾ ਹੈ ਜਾਂ ਸਾਡਾ ਹਿਰਦਾ ਵੀ ਨਿਵੇ ਹੈ? ਕਿ ਅਸੀਂ ਕਦੀ ਮਨ ਵੀ ਨਵਾਇਆ ਹੈ, ਸੀਸ ਨਵਾਇਆ ਹੈ, ਕਿਆ ਥੀ ਹੈ ਜਾਂ ਰਿਦ ਹੈ ਕਸੁੱਦੇ ਜਾਏ? ਕੀ ਫਾਇਦਾ ਸੀਸ ਨਵਾਉਣ ਦਾ? ਕਿ ਅਸੀਂ ਗੁਰੂ ਦਾ ਬਚਨ ਵੀ ਮੰਨਣੇ ਆ? ਆਓ ਭਾਈ, ਅੱਜ ਤੋਂ ਆਪਾਂ ਗੁਰੂ ਦਾ ਬਚਨ ਕਮਾਉਣਾ ਸ਼ੁਰੂ ਕਰੀਏ, ਬਚਨ ਮੰਨਣਾ ਸ਼ੁਰੂ ਕਰੀਏ। ਗੁਰੂ ਨਾਨਕ ਪਾਤਸ਼ਾਹ ਦੇ ਇਸ ਬਚਨ ਨੂੰ ਬੁਲੰਦ ਕਰ ਰਹੇ ਨੇ ਧੰਨ ਗੁਰੂ ਅੰਗਦ ਸਾਹਿਬ, ਕਿਉਂਕਿ ਉਹ ਵੀ ਗੁਰੂ ਨਾਨਕ ਦੀ ਜੋਤ ਹਨ। ਐਸੀ ਗੁਰਮੁਖੀ ਦੇ ਅੱਖਰ ਧੰਨ ਗੁਰੂ ਅੰਗਦ ਸਾਹਿਬ ਬਣਾਉਂਦੇ ਨੇ ਤੇ ਸੰਗਤ ਵਿੱਚ ਪ੍ਰਚਾਰ ਕਰਦੇ ਨੇ। ਸੰਗਤ ਬਣਾ ਕੇ ਕਹਿੰਦੇ ਉਹਨਾਂ ਨੇ ਸਭ ਨੂੰ ਇੱਕੋ ਜਿਹਾ ਮਾਣ ਦਿੱਤਾ ਹੈ ਤੇ ਸਾਧ ਸੰਗਤ। ਫਿਰ ਉਪਰੰਤ ਪਿਤਾ ਗੁਰੂ ਰਾਮਦਾਸ ਪਾਤਸ਼ਾਹ ਜਦੋਂ ਰਾਮਦਾਸ ਚੱਕ ਵਸਾਉਂਦੇ ਨੇ, 52 ਜਾਤੀਆਂ ਨੂੰ ਵਸਾ ਕੇ ਅਵਾਰਡ ਦਿੰਦੇ ਨੇ, ਆਓ ਭਾਈ ਇੱਥੇ ਹਰ ਕੋਈ ਆ ਕੇ ਰਹਿ ਸਕਦਾ, ਹਰ ਕੋਈ ਬਹਿ ਸਕਦਾ। ਸਤ ਬਲਵੰਡ ਜੀ ਬਾਣੀ ਵਿੱਚ ਕਹਿੰਦੇ ਨੇ ਇਹ ਸਾਰੀ ਗੱਲ ਜੋਤ ਦੀ ਇੱਕੋ ਜਿਹੀ ਗੁਰੂ ਦੀ ਕਿਉਂ ਹੈ? ਕਿਉਂਕਿ ਗੁਰੂ ਦੀ ਜੋਤ ਜੋ ਇੱਕੋ ਹੀ,

ਕਿਉਂਕਿ ਜੋਤ ਇੱਕ ਹੈ ਤੇ ਜੁਗਤ ਵੀ ਇੱਕ ਹੈ। ਹੁਣ ਜੋਤ ਹੋਵੇਗੀ ਤੇ ਜੁਗਤੀ ਮਿਲੇਗੀ, ਜੇ ਜੋਤ ਨਹੀਂ ਤੇ ਜੁਗਤ ਕਿੱਥੋਂ ਆਉਣੀ। ਹੁਣ ਅਸੀਂ ਦੀਵਾ ਜਗਾਉਣਾ ਹੋਵੇ, ਜੋਤ ਤਾਂ ਹੈ ਪਰ ਜਦ ਤੱਕ ਜੁਗਤੀ ਨਾ ਹੋਵੇ ਜੋਤ ਨਹੀਂ ਬਾਲੀ ਜਾਂਦੀ। ਜੋਤ ਬਲਦੀ ਹੈ ਜੁਗਤੀ ਨਾਲ, ਪਰ ਪਹਿਲੇ ਜੋਤ ਫਿਰ ਜੁਗਤ। ਖੈਰ ਸੋ ਸਾਧ ਸੰਗਤ, ਫਿਰ ਗੁਰੂ ਰਾਮਦਾਸ ਪਾਤਸ਼ਾਹ ਤੋਂ ਬਾਅਦ ਧੰਨ ਗੁਰ ਅਰਜਨ ਸਾਹਿਬ, ਹੁਣ ਉਹਨਾਂ ਤੇ ਕਮਾਨ ਕਰ ਦਿੱਤੀ। ਉਹ ਕਹਿਣ ਲੱਗੇ ਭਾਈ ਇਸ ਜੋਤ ਦੀ ਪਹਿਚਾਣ ਕਿਵੇਂ

ਗੁਰੂ ਨਾਨਕ ਪਾਤਸ਼ਾਹ ਦੀ ਇਸ ਆਵਾਜ਼ ਨੂੰ ਪੰਚਮ ਪਾਤਸ਼ਾਹ ਨੇ ਇਸ ਤਰ੍ਹਾਂ ਬੁਲੰਦ ਰੱਖਿਆ, ਐਸਾ ਬੁਲੰਦ ਰੱਖਿਆ। ਹੁਣ ਜਿਸ ਵੇਲੇ ਜੋਤ ਦੀ ਗੱਲ ਚੱਲੀ, ਅੱਜ ਵੇਖੋ ਤੁਸੀਂ ਧੰਨ ਗੁਰੂ ਅਰਜਨ ਸਾਹਿਬ ਨੇ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਿਆਰੀ ਕਰਕੇ, ਗੁਰੂ ਗ੍ਰੰਥ ਦੀ ਸਾਜਨਾ ਕਰਕੇ ਉਹਨਾਂ ਪਿਛੜੀਆਂ ਜਾਤੀਆਂ ਨੂੰ ਮਾਣ ਦਿੱਤਾ ਜਿਨ੍ਹਾਂ ਨੂੰ ਕੋਈ ਵੀ ਆਪਣੇ ਨੇੜੇ ਨਹੀਂ ਸੀ ਬਹਿਣ ਦਿੰਦਾ। ਇੱਥੋਂ ਤੱਕ ਕਿ ਜਿਸ ਵੇਲੇ ਭਗਤ ਨਾਮਦੇਵ ਨੂੰ ਦੋਹਰੇ ਮੰਦਰ ਵਿੱਚੋਂ ਕੱਢਿਆ ਗਿਆ, ਉਦੋਂ ਹਰਿਮੰਦਰ ਵਿੱਚ ਥਾਂ ਕਿੰਨੇ ਦਿੱਤੀ? ਆਓ ਜਰਾ ਖਿਆਲ ਕਰਨਾ, ਜਿਹੜਾ ਹਰਿਮੰਦਰ ਗੁਰੂ ਨੇ ਤਿਆਰ ਕੀਤਾ ਹੈ, ਇਸ ਹਰਿਮੰਦਰ ਅੰਦਰ ਹਰ ਕਿਸੇ ਨੂੰ ਮਾਣ ਤੇ ਸਤਿਕਾਰ ਕਿਵੇਂ ਮਿਲਿਆ?

ਧੰਨ ਗੁਰੂ ਅਰਜਨ ਸਾਹਿਬ ਜਿਨ੍ਹਾਂ ਪਿਤਾ ਗੁਰੂ ਰਾਮਦਾਸ ਪਾਤਸ਼ਾਹ ਤੋਂ ਬਾਅਦ ਇਸ ਹਰਿਮੰਦਰ ਦੀ ਉਸਾਰੀ ਕੀਤੀ, ਹਰਿਮੰਦਰ ਨੂੰ ਤਿਆਰ ਕੀਤਾ ਤੇ ਹਰਿਮੰਦਰ ਜਿਸ ਵੇਲੇ ਸਾਜਿਆ ਤੇ ਸਾਧ ਸੰਗਤ ਇਸ ਹਰਿਮੰਦਰ ਦੀ ਨੀਂਹ ਪੱਥਰ ਫਾਊਂਡੇਸ਼ਨ ਰੱਖਣ ਵਾਲਾ ਕੌਣ ਹੈ? ਸਾਈ ਮੀਆਂ ਮੀਰ। ਹੁਣ ਇਥੋਂ ਸਾਨੂੰ ਪ੍ਰਤੀਕ ਕੀ ਹੁੰਦਾ ਕਿ ਧੰਨ ਗੁਰੂ ਅਰਜਨ ਸਾਹਿਬ ਦੀ ਨਿਗਾਹ ਅੰਦਰ ਜੋਤ ਨੂੰ ਥਾਂ ਹੈ, ਜਾਤ ਨੂੰ ਨਹੀਂ। ਜੇ ਕੋਈ ਸਵਾਲ ਕਰੇ ਸਾਈ ਮੀਆਂ ਮੀਰ ਤੇ ਮੁਸਲਮਾਨ ਸੀ ਤੇ ਹਰਿਮੰਦਰ ਹੋਵੇ ਗੁਰਸਿੱਖਾਂ ਦਾ, ਗੁਰੂ ਦਾ ਘਰ, ਉਹਦਾ ਨੀਂਹ ਪੱਥਰ ਉਹ ਰੱਖੇ, ਨਹੀਂ। ਇੱਥੇ ਇਹ ਸਵਾਲ ਨਹੀਂ ਹੈ, ਇੱਥੇ ਗੱਲ ਹੈ ਜੋਤ ਦੀ। ਉੱਚੀ ਨਿਰਮਲ ਜੋਤ ਵੇਖ ਕੇ ਉਹਦੇ ਕੋਲੋਂ ਨੀਂਹ ਪੱਥਰ ਰਖਵਾਇਆ ਤੇ ਹਰਿਮੰਦਰ ਐਸਾ ਤਿਆਰ ਕਰ ਦਿੱਤਾ। ਦੁਨੀਆਂ ਵਿੱਚ ਮੰਦਰ ਤੇ ਬਥੇਰੇ ਨੇ, ਹਰਿਮੰਦਰ ਇੱਕੋ ਹੈ। ਉਸ ਹਰਿਮੰਦਰ ਦੀ ਸਾਜਨਾ ਕਰਕੇ ਧੰਨ ਗੁਰੂ ਅਰਜਨ ਸਾਹਿਬ ਨੇ ਅੱਜ ਕਹਿੰਦੇ ਨੇ ਚਾਰ ਦਰਵਾਜੇ ਰੱਖੇ, ਪਰ ਚਾਰ ਦਰਵਾਜੇ ਰੱਖ ਕੇ ਰਸਤਾ ਇੱਕੋ ਰੱਖਿਆ। ਹੁਣ ਇਹ ਆਵਾਜ਼ ਕੀ ਦਿੰਦਾ ਆਉਣ ਵਾਲੇ ਨੂੰ ਕਿ ਭਾਈ ਆਉਣ ਦਾ ਰਸਤਾ ਇੱਕ ਹੈ, ਆ ਤੂੰ ਜਿੱਥੋਂ ਮਰਜ਼ੀ, ਪੂਰਬ ਤੋਂ ਆ, ਪੱਛਮ ਤੋਂ ਆ, ਉੱਤਰ ਤੋਂ ਆ, ਦੱਖਣ ਤੋਂ ਆ, ਆਉਣਾ ਤੈਨੂੰ ਇੱਕੋ ਰਸਤੇ ਪੈਣਾ ਹੈ। ਲੇਕਿਨ ਜਿਸ ਵੇਲੇ ਅੰਦਰ ਆ ਜਾਏਗਾ, ਉੱਥੇ ਅੰਦਰ ਕੀ ਹੈ? ਚਾਰ ਦਰਵਾਜ਼ੇ।

ਕਿਉਂਕਿ ਉੱਥੇ ਅੰਦਰ ਜੋਤ ਦੀ ਪਹਿਚਾਣ ਦੱਸੀ ਜਾਂਦੀ। ਇੱਕ ਜੋਤ ਨੂੰ ਮੰਨਣ ਵਾਲੇ ਸਤਿਗੁਰ ਨੇ ਇਹ ਆਵਾਜ਼ ਦਿੱਤੀ ਹੈ ਤੇ ਸਾਧ ਸੰਗਤ, ਇਸ ਲਈ ਹਰਿਮੰਦਰ ਨੂੰ ਐਸਾ ਕਹਿਣਾ ਪਿਆ ਤੇ ਸਤਿਗੁਰ ਨੇ ਬਾਣੀ ਵਿੱਚ

ਕਹਿੰਦੇ ਨੇ ਇੱਕ ਦਿਨ ਅੰਮ੍ਰਿਤ ਵੇਲਾ ਸੀ ਤੇ ਅੰਮ੍ਰਿਤ ਵੇਲੇ ਧੰਨ ਗੁਰੂ ਅਰਜਨ ਸਾਹਿਬ ਉੱਠ ਕੇ ਬੈਠ ਗਏ। ਏਕ ਦਿਵਸ ਪ੍ਰਭ ਪ੍ਰਾਤੇ ਕਾਲ ਦਇਆ ਭਾਏ ਪ੍ਰਭ ਦੀਨ ਦਿਆਲ ਦਇਆ ਦੇ ਘਰ ਵਿੱਚ ਆਏ। ਅੰਮ੍ਰਿਤ ਵੇਲੇ ਉੱਠ ਕੇ ਬਹਿ ਗਏ ਤੇ ਮਨ ਵਿੱਚ ਖਿਆਲ ਕੀ ਉਤਪੰਨ ਹੋਇਆ, ਯਹ ਮਨ ਉਪਜੀ ਪ੍ਰਗਟੋ ਜਗ ਪੰਥ ਤਹ ਕਾਰਣ ਕੀ ਜੇ ਅਬ ਗ੍ਰੰਥ। ਯਹ ਮਨ ਉਪਜੀ, ਮਨ ਚ ਖਿਆਲ ਆਇਆ ਅਰਜਨ ਉੱਠ, ਅੰਮ੍ਰਿਤ ਵੇਲੇ ਜੇ ਤੈਨੂੰ ਅਕਾਲ ਪੁਰਖ ਨੇ ਉਠਾਇਆ ਹੈ ਤੇ ਇਹਦੇ ਪਿੱਛੇ ਇੱਕ ਰਾਜ ਹੈ। ਯਹ ਮਨ ਉਪਜੀ ਪ੍ਰਗਟਿਓ ਜਗ ਪੰਥ ਤਹ ਕਾਰਣ ਕੀਜੇ ਅਬ ਗ੍ਰੰਥ। ਜਗ ਅੰਦਰ ਪੰਥ ਪ੍ਰਗਟ ਹੋਇਆ ਹੈ ਤੇ ਇਸ ਪੰਥ ਵਾਸਤੇ ਇੱਕ ਗ੍ਰੰਥ ਤਿਆਰ ਕਰੋ, ਇਸ ਗ੍ਰੰਥ ਦੀ ਜ਼ਰੂਰਤ ਹੈ। ਹੁਣ ਉਸ ਪੰਥ ਵਾਸਤੇ ਇਹ ਗ੍ਰੰਥ ਤਿਆਰ ਹੋਇਆ ਤੇ ਪੰਥ ਕਿਹੜਾ ਹੈ? ਇੱਕ ਉੱਤਮ ਪੰਥ, ਸੁਨਿਓ ਗੁਰ ਸੰਗਤ ਤੇ ਮਿਲੰਤ ਜਮ ਤ੍ਰਾਸ ਮਿਟਾਈ। ਇੱਕ ਅਰਦਾਸ ਪਾਠ ਕੀ ਰਤਕੀ, ਗੁਰੂ ਰਾਮਦਾਸ ਰਾਖੋ ਸਰਣਾਈ। ਉੱਤਮ ਪੰਥ ਸਾਧ ਸੰਗਤ, ਇਸ ਪੰਥ ਵਾਸਤੇ ਇਸ ਗ੍ਰੰਥ ਦੀ ਸਾਜਨਾ ਹੋਈ ਹੈ ਤੇ ਸਾਧ ਸੰਗਤ ਹੁਣ ਪੰਥ ਚਲਾਇਆ ਗੁਰੂ ਨਾਨਕ ਨੇ, ਗ੍ਰੰਥ ਦੀ ਸਾਜਨਾ ਕੀਤੀ ਹੈ ਧੰਨ ਗੁਰੂ ਅਰਜਨ ਸਾਹਿਬ ਨੇ ਤੇ ਇਸ ਗੁਰੂ ਗ੍ਰੰਥ ਦੀ ਤਾਬਿਆ ਹਜ਼ੂਰੀ ਵਿੱਚ ਰਹਿਣ ਦਾ ਹੁਕਮ ਕੀਤਾ ਹੈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਗਿਆ।

सूर्य प्रकाश दे करता लिख देने, भलो भयो तुम चल के आई, नीरण में पाई मुंदराई, तुसा बड़ा चंगा कीता है। जो इस पानी दे विच मठैस पतासियां नूं पा दिता है, नहीं ते मैं ते लोहे ते लोया खड़का दिता सी, हुण लोया खड़किया किते खालसा अंबर छक लैंदा बड़ा कड़ाका होना सी। तुसी चंगा कीता विच मठैस पा दित्ती है, इहदे विच निम्रता भी आ जाए। हुण पतासे पाण दा कारण ही केवल ए सी कि जो खंडे दी तार थले आए सारे एक हो जा, क्योंकि पतासियां दे सहज ने, कोई छोटा कोई मोटा कोई डिंगा कोई टेढ़ा, कई प्रकार दे सहज हुंदे ने, पर खंडे दी तार नाल सारे एक हो जान। पर हैरानगी दी गल ऐ सी, खंडे बाटे दा अमृत छक के भी एक नहीं हुंदे, अपने आप नूं वख वख हिस्सियां विच वंडी फिरने। मैं तो इथों तक वेख्या गुरुद्वारे किते गुरु का वजीर ग्रंथ ही रखना होवे ते असीं कहिंदे आ साडे अपनी बलादरी दा होना चाहीदा है, अपनी बलादरी दा ना होवे अपने पिंड दा होना चाहीदा है, अपने पिंड दा ना होवे कम से कम अपने कस्बे दा ते होवे। जे गुरुद्वारियां दी ये हालत रहेगी तो सिख पंथ में एकता किवें आएगी, असीं एक किवें बह सकांगे। जिस गुरु नूं मानने आ, जिस गुरु अगे शीश नवाने आ, उह कहिंदे ने एक पिता एक के हम बारक तू मेरा गुरहाई, ते गुरहाई कहिंदे ने गुर भाई, ते गुर भाई जिहदा गुरु एक होवे, ते साडा ते गुरु भी एक है, शब्द भी एक है, अमृत भी एक है, उपदेश भी एक है, फिर असी एक क्यों नहीं। आओ अज प्रचार करना है ते इस गल दा करना है कि असी एक हो सकी, ते एक तां होवांगे गुरु साडे ते किरपा करे, गुरु साडे ते रहमत करे, साडी अरदास एक होवे, गुरु घर दी मर्यादा एक होवे, ते अमृत एक होवे, ते असी एक हो सकदे आ। जदों असी अमृत ही वखो वख मर्यादा नाल छकन लग पैने आ, उदों साडे अंदर भी खंडता आ जांदी है, द्वेष पावता खड़ी हो जांदी है। आपां कोशिश करिए गुरु दे अमृत दी दात लै के दूसरे नूं प्रेरणा देईए, प्यार नाल समझाइए। ऐसा ना होवे कि अमृत छक के इन्ना हंकार हो जाए दूजे नूं सिख ही ना समझे, ऐसा ना होवे, क्योंकि अमृत जोड़दा है अमृत तोड़दा नहीं। पर मैं बहुते वेख रहा कि अमृत छक के असीं तोड़दे ही पए आं, जोड़दे कोई नहीं। गुरुद्वारे असी बड़े बना रहे ने, कदी सिख भी किसे बनाया है? अज लोड़ है सिख ही पैदा करन दी, अज लोड़ है सिख बनान दी, ते सिख तां बन सकदे ने असी सब नूं प्यार दे नाल प्रेरणा करिए, प्यार दे नाल प्रेरणा देंदे गुरु नाल जोड़न दी कोशिश करिए। जदों प्यार नाल जोड़ांगे ओ कदी टुटेगा नहीं, हमेशा गुरु नाल जुड़ जाएगा। इसलिए आपां कोशिश करिए कि साडे गुरु ने सानू ऐसी गल ही नहीं सिखाई जिथे साडा मतभेद पैदा होवे। तुसी देखो पंगाणी दा युद्ध, पंगाणी दे युद्ध अंदर किन्ना कमसानी युद्ध छिड़ रहा सी, ते जिस वेले एक सिख दे कन्नी हाए हाए दी आवाज पैंदी है ना कि मैनू कोई पानी पिलाओ, ते गुरु दा ही सिख उठ के अपने मोढे ते मशक पा लैंदा है, ते अज पानी पिला पिला के जीवन दान देंदा है। छिड़िया जंग सी बड़े कमसान वाला, आमो सामने सुरमे डटे पे सन, लत्तां टुटियां छातियां फटियां सन, तड़कियां जवानां दे कटे पे सन, सूए सागरली उपरली सतह उत्ते मानो लाशियां दे लाशे अटे पे सन। अद मोयां दे मुंह आवाज आवे, हाय हाय पानी, हाय हाय पानी, कोई अगले लोक दे पांदियां नूं जांदी वार दा आए पलाए पानी, मशक मोडे ते सिख दशमेश जी दा बिना वितकरे पानी पिलाई जांदा, तड़प तड़प पै देव दे जान जेड़े जान ओना दी जान विच पाई जांदा। किसे गुरु जी पास शिकायत कीती, सत गुरु जी जरा ख्यालिया जे मोया वैरियां ताई जवान वाला, वैरी विच बुकल तुसा पालिया जे। सत गुरु कहन लगे ओ तुहाडा वैरी किहड़ा पैदा हो गया, तुसी ते निर्वैर हो, तुहाडा किसी नाल वैर ही नहीं, तुहाडा किहड़ा वैरी पैदा हो गया। कहन लगे जी भाई कन्हैया जिन्हां नूं असीं मार के सुटने आ उन्हां नूं पानी पिला दिंदा है, ओह फिर साडे नाल लड़न लग पैंदे ने। कहन लगे बनाओ कन्हैये नूं, भाई कन्हैया तेनूं सतगुरु याद करदे ने। दौड़ पिया, गुरु साहिबान ने मैनूं याद कीता, आ गया
ਉਸੇ ਤਰ੍ਹਾਂ ਮਸ਼ਕ ਮੋਢੇ ਤੇ ਪਾਈ ਹੈ। ਜੀ ਮਹਾਰਾਜ ਕੀ ਹੁਕਮ ਹੈ, ਮੈਨੂੰ ਕਿਵੇਂ ਯਾਦ ਕੀਤਾ? ਕਹਿਣ ਲੱਗੇ ਕਨਈਆ ਸਿੱਖ ਤੇਰੀ ਸ਼ਿਕਾਇਤ ਕਰਦੇ ਨੇ ਤੂੰ ਵੈਰੀਆਂ ਨੂੰ ਪਾਣੀ ਪਿਲਾਨਾ। ਭਾਈ ਕਨਈਆ ਕਹਿਣ ਲੱਗਾ ਪਾਤਸ਼ਾਹ ਮੈਂ ਔਰ ਵੈਰੀਆਂ ਨੂੰ ਪਾਣੀ? ਗੁਰੂ ਸਾਹਿਬ ਤੁਸੀਂ ਕਹਿ ਰਹੇ ਹੋ? ਕਹਿਣ ਲੱਗੇ ਨਹੀਂ ਸਿੱਖ ਕਹਿੰਦੇ ਨੇ। ਕਹਿਣ ਲੱਗੇ ਪਾਤਸ਼ਾਹ ਜਿਸ ਦਾ ਤੇਰੇ ਵਰਗਾ ਗੁਰੂ ਹੋਵੇ ਉਹ ਕਦੀ ਵੈਰ ਰੱਖ ਸਕਦਾ? ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣਾਈ। ਪਾਤਸ਼ਾਹ ਮੈਂ ਤੇ ਕਿਸੇ ਵੈਰੀ ਨੂੰ ਪਾਣੀ ਨਹੀਂ ਪਿਲਾਇਆ। ਤੇ ਧਿਆਨ ਦੇਣਾ ਅੱਜ ਭਾਈ ਕਨਈਆ ਜੀ ਨੇ ਕੀ ਆਖਿਆ, ਮੈਂ ਨਹੀਂ ਵੈਰੀ ਨੂੰ ਪਾਣੀ ਪਿਲਾਇਆ, ਜਿੱਥੇ ਚੋਵਾਂ ਪਾਣੀ ਤੇਰਾ ਮੁਖ ਦਿਸ। ਪਾਤਸ਼ਾਹ ਦੇ ਮੇਰੇ ਕੋਲ ਸੁਣਨਾ ਇੰਨਾ ਤਾਂ ਮੈਂ ਤੇ ਇਹ ਵੇਖ ਰਿਹਾ ਜਿੱਥੇ ਚੋਵਾਂ ਪਾਣੀ ਤੇਰਾ ਮੁਖ ਦਿਸੇ, ਕਿਸੇ ਗੈਰ ਦੇ ਮੂੰਹ ਵਿੱਚ ਪਾਇਆ ਹੀ ਨਹੀਂ, ਤੇਰਾ ਦੱਸਿਆ ਤੈਨੂੰ ਮੈਂ ਕੀ ਦੱਸਾਂ, ਤੂੰ ਤੇ ਦੂਈ ਦਾ ਪਾਠ ਪੜਾਇਆ ਹੀ ਨਹੀਂ, ਮੇਰੇ ਦਾਤਿਆ ਸਾਰੇ ਮੈਦਾਨ ਅੰਦਰ ਤੇਥੋਂ ਬਾਅਦ ਕੋਈ ਨਜ਼ਰ ਆਇਆ ਹੀ, ਮੈਂ ਨਹੀਂ ਵੇਖਿਆ ਤੇਰੇ ਸੁਭਾਅ ਕਿਸੇ ਨੂੰ। ਜਿੱਥੇ ਪਾਣੀ ਚੋਂਦਾ ਸਾਂ ਆਪ ਦਾ ਮੁਖ ਦਿਸਦਾ ਸੀ, ਤੇ ਮੈਂ ਕਿਸੇ ਨੂੰ ਕਿਵੇਂ ਪਾਣੀ ਪਿਲਾ ਸਕਣਾ? ਭਾਈ ਕਨਈਏ ਨੂੰ ਸਤਿਗੁਰ ਨੇ ਸੀਨੇ ਨਾਲ ਲਾ ਲਿਆ। ਕਹਿਣ ਲੱਗੇ ਕਨਈਆ ਤੇਰੀ ਇੰਨੀ ਬਿਨਾਈ ਸਾਫ਼ ਹੋ ਗਈ ਹੈ, ਹਰ ਥਾਂ ਤੇ ਤੈਨੂੰ ਮੈਂ ਨਜ਼ਰ ਆ ਰਿਹਾ ਵਾ, ਹਰ ਥਾਂ ਤੇ ਤੂੰ ਮੈਨੂੰ ਵੇਖ ਰਿਹਾ, ਧੰਨ ਸਿੱਖ ਤੇ ਧੰਨ ਗੁਰੂ ਸਾਹਿਬ। ਕਹਿਣ ਲੱਗੇ ਭਾਈ ਕਨਈਆ ਜਿੱਥੇ ਪਾਣੀ ਪਿਲਾ ਕੇ ਜੀਵਨ ਦਾ ਦਾਨ ਦੇਣਾ ਆ ਲੈ ਮਲਮ ਤੇ ਪੱਟੀ, ਉੱਥੇ ਫਟੜਾਂ ਦੀ ਮਲਮ ਪੱਟੀ ਵੀ ਖਰੀਦ। ਕੋਈ ਐਸਾ ਗੁਰੂ ਹੋਵੇ ਤੇ ਅਸੀਂ ਉਹਦੇ ਸਿੱਖ ਹੋਈਏ ਤੇ ਹੁਣ ਸਾਨੂੰ ਵੈਰ ਸੁੱਜੇ ਨੇ? ਜਿੱਥੇ ਸਾਨੂੰ ਧਰਮ ਦਾ ਨਾਂ ਰੱਖਣਾ ਚਾਹੀਦਾ ਸੀ ਉੱਥੇ ਅਸੀਂ ਵੈਰ ਕਮਾਏ ਹੋਏ ਨੇ। ਆ ਗੁਰਦੁਆਰਾ ਚ ਵੇਖੋ ਵੈਰ ਪਿਆ, ਇੱਕ ਦੂਜੇ ਨਾਲ ਵੈਰ ਕਮਾਇਆ ਜਾ ਰਿਹਾ। ਆਓ ਭਾਈ ਇਹਨੂੰ ਹਟਾ ਕੇ ਧਰਮ ਦੇ ਰਸਤੇ ਤੁਰੀਏ। ਜੇ ਗੁਰੂ ਨੇ ਜੋਤ ਵੇਖੀ ਹੈ ਤੇ ਸਿੱਖ ਨੇ ਵੀ ਜੋਤ ਵੇਖੀ ਹੈ, ਆਪਾਂ ਹੁਣ ਕੋਸ਼ਿਸ਼ ਕਰੀਏ ਗੁਰੂ ਦਾ ਬਚਨ ਮੰਨੀਏ। ਗੁਰੂ ਦਾ ਬਚਨ ਬੜਾ ਕੀਮਤੀ ਹੈ, ਮੈਂ ਤੁਹਾਡੀ ਝੋਲੀ ਪਾਵਾਂ। ਰਹਿਤਨਾਮੇ ਵੀ ਸਤਿਗੁਰ ਕਹਿੰਦੇ ਨੇ ਅੰਮ੍ਰਿਤ ਕੋ ਪਾਣੀ ਕਹੈ ਸਿੱਖ ਕੀ ਪੁੱਛੇ ਜਾਤ, ਕਹਿ ਦਿਆ ਸਿੰਘ ਮਮ ਸਿੱਖ ਨਹੀਂ ਜਨਮ ਗਵਾਇਓ ਵਾ। ਸਤਿਗੁਰ ਜੀ ਕਹਿੰਦੇ ਨੇ ਸਿੱਖ ਨੂੰ ਸਿੱਖ ਵੇਖ ਕੇ ਵੀ ਜੇ ਜਾਤ ਪੁੱਛਦਾ ਹੈ ਨਾ, ਉਹਨੇ ਅੰਮ੍ਰਿਤ ਨੂੰ ਪਾਣੀ ਸਾਬਤ ਕਰ ਦਿੱਤਾ, ਪਾਣੀ ਸਾਬਤ ਕਰਕੇ ਰੱਖ ਦਿੱਤਾ ਹੈ। ਅੰਮ੍ਰਿਤ ਕੋ ਪਾਣੀ ਕਹੇ ਸਿੱਖ ਕੀ ਪੁੱਛੇ ਜਾਤ, ਕਹੇ ਦਿਆ ਸਿੰਘ ਉਹ ਮੇਰਾ ਸਿੱਖ ਨਹੀਂ ਹੈ, ਮਮ ਸਿੱਖ ਨਹੀਂ ਜਨਮ ਗਵਾਇਓ ਵਾਦ। ਉਹਨੇ ਵਾਦ ਵਿਵਾਦ ਵਿੱਚ ਪੈ ਕੇ ਜਨਮ ਗਵਾ ਦਿੱਤਾ। ਪਰ ਕੀ ਵੇਖਦੇ ਹਾਂ, ਅੱਜ ਤੇ ਜਾਤਾਂ ਦੇ ਨਾਂ ਦੇ ਗੁਰਦੁਆਰੇ ਖੁੱਲ ਗਏ ਨੇ। ਇਹ ਫਲਾਣਿਆਂ ਦਾ ਗੁਰਦੁਆਰਾ ਹੈ, ਫਲਾਣਿਆਂ ਦਾ ਗੁਰਦੁਆਰਾ ਹੈ, ਉਹ ਗੁਰੂ ਦਾ ਗੁਰਦੁਆਰਾ ਹੀ ਨਹੀਂ ਰਿਹਾ। ਜੇ ਗੁਰੂ ਦਾ ਗੁਰਦੁਆਰਾ ਹੀ ਨਹੀਂ ਹੈ, ਜਾਤਾਂ ਦੇ ਨਾਂ ਤੇ ਹੀ ਬਣਾਉਣੇ ਨੇ ਤੇ ਕੀ ਫਾਇਦਾ ਹੈ? ਉਹ ਸਾਧ ਸੰਗਤ ਆਓ, ਇੱਕ ਦੂਜੇ ਨੂੰ ਪ੍ਰੇਰਣਾ ਦਈਏ, ਇੱਕ ਦੂਜੇ ਨੂੰ ਆਪਣਾ ਸਮਝੀਏ, ਜੋਤ ਵੇਖਣ ਦੀ ਕੋਸ਼ਿਸ਼ ਕਰੀਏ। ਜਾਤ ਦੀ ਦੀਵਾਰਾਂ ਨੇ ਸਾਨੂੰ ਬਹੁਤ ਦੂਰ ਕਰ ਦਿੱਤਾ, ਪਾਸ ਖੜਿਆਂ ਸੀ ਜੋਤ ਨਹੀਂ ਵੇਖ ਸਕਦੇ। ਇਸ ਲਈ ਸਤਿਗੁਰ ਦਾ ਉਪਦੇਸ਼ ਕਮਾਈਏ, ਜੇ ਜਗ ਦੀ ਜੋਤ ਸਤਿਗੁਰ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੋ ਤੇ ਅੱਜ ਤੋਂ ਸਾਰੇ ਪ੍ਰਣ ਕਰੋ ਕਿ ਆਪਾਂ ਆਪਣੇ ਅੰਦਰ ਵੀ ਤੇ ਦੂਸਰੇ ਅੰਦਰ ਵੀ ਇੱਕੋ ਜੋਤ ਜਾਣਾਂਗੇ। ਅੱਜ ਪ੍ਰਚਾਰ ਹੀ ਆਪਾਂ ਇਹ ਕਰਨਾ ਹੈ ਕਿ ਭਾਈ ਆਓ ਗੁਰੂ ਨਾਨਕ ਦੇ ਸਿੱਖ ਕਵਾਉਂਦੇ ਹੋ ਤੇ ਗੁਰੂ ਦਾ ਬਚਨ ਮੰਨੀਏ। ਗੁਰੂ ਦਾ ਬਚਨ ਕੀ ਹੈ? ਸਾਰੇ ਮਿਲ ਕੇ ਕਮਾਓ ਜੀ। ਕੀਰਤਨ ਦੀ ਸਮਾਪਤੀ ਹੈ।

ਵਾਹਿਗੁਰੂ ਤੁਧੇ ਅਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੇ ਮੇਰਾ ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰ ਆਏ ਸ੍ਰੀ ਹਰਕ੍ਰਿਸ਼ਨ ਧਿਆਈਐ ਜਸ ਡਿੱਠੇ ਸਭ ਦੁੱਖ ਜਾਏ ਗੁਰ ਤੇਗ ਬਹਾਦਰ ਸਿਮਰੀਐ ਕਰਨੋ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੀਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੰਥ ਦੇ ਬਾਲੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਜੋਤ ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਠ ਦਰਸ਼ਨ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਗੁਰੂ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਸ਼ਹੀਦਾਂ ਮਰੀਦਾਂ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਗੁਰਮੁਖਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਨਿਠ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜਿਨ੍ਹਾਂ ਸਿੰਘ ਸਿੰਘਣੀਆਂ ਧਰਮ ਹੀ ਤਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨਿਆਰਿਆਂ ਨਾਲ ਚਰਾਏ ਸਿੱਖੀ ਸਿਰਕ ਕੇਸਾਂ ਸਵਾਸਾਂ ਸੰਗਣ ਬਹਾਈ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ

ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਿਆਵੈ ਚੇਤਿਆਵਣ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਤ ਦੇਗ ਤੇਗ ਫਤਹੀ ਬਿਰਧ ਕੀ ਪੈ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਤੇਰ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤਕਾਰ ਰੱਖਾ ਆਪ ਅਕਾਲ ਪੁਰਖ ਵਾਹਿਗੁਰੂ। ਬਖਸ਼ੋ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਸਾਹੋ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ।

ਹੰਕਾਰ ਤੋਂ ਬਚਾਉਣਾ ਜੀ। ਹੇ ਨਿਮਾਣਿਆਂ ਦੇ ਮਾਣ, ਤਾਣਿਆਂ ਦੇ ਤਾਣ, ਓਟਿਆਂ ਦੀ ਓਟ, ਸੱਚੇ ਪਿਤਾ ਅਕਾਲ ਪੁਰਖ ਆਪ ਦੇ ਪੰਥ ਦੇ ਸਦਾ ਸਹਾਈ ਦਤਾਰ ਜੀ, ਉਹ ਆਪ ਦੇ ਚਰਨਾਂ ਵਿਚ ਅਰਦਾਸ ਬੇਨਤੀ ਜੋਦੜੀ ਕੀਤੀ ਜਾਂਦੀ। ਦਾਤਾ ਜੀ ਆਪ ਦੀ ਅਪਾਰ ਬਖਸ਼ ਹੋਈ ਹੈ, ਆਦ ਨੇ ਆਦ ਦੇ ਸੇਵਕਾਂ ਨੂੰ ਸਮੂਹ ਸੰਗਤਾਂ ਨੂੰ ਉਦਮ ਉਤਸ਼ਾਹ ਬਖਸ਼ ਕੇ ਸ਼ਾਮਾਂ ਦੇ ਦੀਵਾਨ ਸਜਾਉਣ ਦਾ ਉਦਮ ਬਖਸ਼ਿਆ। ਦਾਤਾ ਜੀ ਆਪ ਦੇ ਸੇਵਕਾਂ ਨੇ ਦੀਵਾਨ ਸਜਾਇਆ, ਸਜੇ ਦੀਵਾਨ ਆਪ ਦੇ ਧਰੋਂ ਇਲਾਹੀ ਬਾਣੀ, ਅਕਾਲੀ ਬਾਣੀ ਦੇ, ਰੱਬੀ ਬਾਣੀ ਦੇ ਹਰਜਸ ਕੀਰਤਨ ਹੋਏ, ਸ਼ਬਦੀਆਂ ਵਿਚਾਰਾਂ ਹੋਈਆਂ। ਦਾਤਾ ਜੀ ਕੀਰਤਨ ਕਰਦਿਆਂ ਸ਼ਬਦੀ ਵਿਚਾਰ ਕਰਦਿਆਂ ਅਨੇਕਾਂ ਭੁੱਲਾਂ ਹੋ ਜਾਂਦੀਆਂ। ਦਾਤਾ ਜੀ ਉਹ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾ ਕਿਰਪਾ ਕਰਨੀ, ਆਪਣੇ ਸੇਵਕਾਂ ਨੂੰ ਅੱਗੇ ਵਾਸਤੇ ਸੋਝੀ ਬਖਸ਼ਣੀ, ਸ਼ੁੱਧ ਬਾਣੀ ਪੜਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ੋ, ਸਮੂਹ ਸੰਗਤ ਦੀ ਹਾਜ਼ਰੀ ਪ੍ਰਵਾਨ ਕਰੋ, ਕਦਮ ਕਦਮ ਲੇਖੇ ਲਾਓ ਦਰਕਰ ਦਾ ਪਿਆਰ ਬਖਸ਼ੋ, ਤੰਦਰੁਸਤੀ ਨਾਮਦਾਨ ਗੁਰਸਿੱਖੀ ਜੀ ਨੂੰ ਬਖਸ਼ ਕਰਨ। ਦਾਤਾ ਜੀ ਅੱਜ ਦੇ ਕੀਰਤਨ ਦਰਬਾਰ ਦੀ ਸੇਵਾ, ਆਪ ਦੇ ਸੇਵਕ ਬੱਚੇ ਯੂਨੀਵਰਸਿਟੀ ਦੇ ਸਮੂਹ ਬੱਚਿਆਂ ਵੱਲੋਂ ਦਾਤਾ ਜੀ ਆਪ ਜੀ ਦਾ ਸ਼ੁਕਰਾਨਾ ਕਰਦੇ ਹੋਏ, ਦਾਤਾ ਅੱਜ ਦੇ ਲੰਗਰਾਂ ਦੀ ਸੇਵਾ ਹੋਈ ਹੈ, ਦਾਤਾ ਜੀ ਆਪ ਜੀ ਦਾ ਸ਼ੁਕਰਾਨਾ ਕਰਦੇ ਹਾਂ। ਸੇਵਕ ਬੱਚਿਆਂ ਨੇ ਦਸਵੀਂ ਪੇਟ ਮਾਇਆ ਪਛਾਕੇ ਅਤੇ ਪੰਚਮ ਕੜਾਹ ਪ੍ਰਸ਼ਾਦੀ ਦੇ ਭੇਟਾ ਕੀਤੀ ਹੈ, ਆਪ ਪ੍ਰਵਾਨ ਕਰੋ, ਭੋਗ ਲਾਓ, ਸੀਤ ਪ੍ਰਸਾਦ ਆਪ ਦੀ ਸਾਧ ਸੰਗਤ ਵਿਚ ਵਰਤੇ, ਜੋ ਛਕੇ ਆਪ ਦਾ ਹੀ ਨਾਮ। ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਜਪੇ ਸੇਵਾਦਾਰਾਂ ਦੀ ਸੇਵਾ ਤਾਏ ਪਾਉਣੀ, ਸੇਵਕ ਬੱਚਿਆਂ ਨੂੰ ਚੜ੍ਹਦੀ ਕਲਾ ਬਖਸ਼ਣੀ, ਵਿਦਿਆ ਵਿਚ ਸਫਲਤਾ ਬਖਸ਼ ਕਰਨੀ, ਦਰਕਰ ਦਾ ਪਿਆਰ ਬਖਸ਼ਣਾ, ਸੇਵਕਾਂ ਬੱਚਿਆਂ ਦੀਆਂ ਮਨੋਕਾਮਨਾ ਪੂਰੀਆਂ ਕਰਨੀਆਂ, ਸੇਵਾ ਕਰਨ ਦਾ ਉਦਮ ਚਾਹੋ, ਪ੍ਰੇਮ ਬਖਸ਼ਦੇ ਰਹਿਣਾ। ਦਾਤਾ ਜੀ ਉਹ ਸੇਵਕ ਬੱਚਿਆਂ ਵੱਲੋਂ ਟੁੱਟ ਲੰਗਰਾਂ ਦੀ ਸੇਵਾ ਚੱਲ ਰਹੀ, ਸੇਵਾ ਥਾਏ ਪਾ ਕੇ ਖੁਸ਼ੀਆਂ ਬਖਸ਼ਣੀਆਂ। ਦਾਤਾ ਜੀ ਵਿਦਿਆ ਵਿਚ ਸਫਲਤਾ ਬਖਸ਼ ਕਰਨੀ, ਹੋਰ ਸੰਗਤ ਦੀ ਹਾਜ਼ਰੀ ਪ੍ਰਵਾਨ ਕਰੋ, ਸਭ ਨੂੰ ਆਪਣੇ ਦਰਕਰ ਦਾ ਪਿਆਰ ਬਖਸ਼ੋ, ਆਪ ਦਾ ਸੇਵਕ ਸਦਾ ਹਰਨੇਕ ਸਿੰਘ ਜੀ ਜੂਜਾ। ਦਾਤਾ ਜੀ ਸੇਵਕ ਨੂੰ ਦੇਹ ਰੋਗਤਾ ਤੰਦਰੁਸਤੀ ਬਖਸ਼ ਕਰੋ, ਅਰਦਾਸ ਬੇਨਤੀ ਕਰਦੇ ਦਾਤਾ ਜੀ, ਸਮੂਹ ਸੰਗਤ ਦੀ ਅਰਦਾਸ ਬੇਨਤੀ ਪ੍ਰਵਾਨ ਕਰਕੇ ਦਾਤਾ ਜੀ ਸੇਵਕ ਨੂੰ ਚੜ੍ਹਦੀ ਕਲਾ ਬਖਸ਼ ਕੇ ਤੰਦਰੁਸਤੀ ਬਖਸ਼ ਕਰਨੀ, ਸਭ ਸੰਗਤ ਦੀਆਂ ਅਰਦਾਸਾਂ ਬੇਨਤੀਆਂ ਦਰ ਪ੍ਰਵਾਨ ਕਰਕੇ ਖੁਸ਼ੀਆਂ ਬਖਸ਼ ਕਰਨੀਆਂ। ਇਸ ਵੇਲੇ ਦੀਵਾਨ ਦੀ ਸਮਾਪਤੀ, ਆਪ ਆਪਣੇ ਪਾਵਨ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਕਰਤਾਰਥ ਕਰੋ, ਖੁਸ਼ੀਆਂ ਬਖਸ਼ੋ, ਸੇਹੀ ਪਿਆਰੇ ਮਿਲੋ, ਜਿਨ੍ਹਾਂ ਮਿਲਿਆ ਆਪ ਦਾ ਨਾਮ, ਚਤਿਆਵੇ ਸੁਖ ਹੋਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾਇਆ ਗਿਆ ਭਈ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲਵੋ ਚਾਹੈ, ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆਕੀ ਰਹੇ ਪੁਆਰ ਹੋਏ ਸਭ ਮਿਲੇਂਗੇ, ਬੱਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਜੋ ਸ਼ਰਦਾ ਕਰ ਸੇਮ ਦੇ, ਗੁਰ ਪਾਰ ਉਤਾਰਨ ਹਾਰ ਜੋ ਸ਼ਰਦਾ ਕਰ ਸੇਮ ਦੇ।

ਕਲ ਗੁਰ ਸੇਵਿਆ ਅਹਿਨ ਸਹਿਜ ਸਵਾਈ ਦਰਸ਼ਨ ਪ੍ਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਵ ਸਿਵ ਸੰਧੀ ਨੂਰ ਅਰਸੋਂ ਪੁਰਸੋਂ ਚਟਿਆ ਸੱਜਣ ਸੱਚਾ ਪਾਤ ਸਾਹੋ ਸਿਰ ਸਾਹਾਂ ਦੀ ਸਾਹੋ ਜਿਸ ਪਾਸ ਬਹਿਟਿਆ ਸੋਹਿਆ ਸਵਨਾ ਦਾ ਵੀ ਸਾਹੋ ਜਿਸ ਪਾਸ ਬਹਿਟਿਆ ਸੋਹਿਆ ਸਵਨਾ ਦਾ ਵੇ ਸਾਹੋ ਸਤਨਾਮ ਸ੍ਰੀ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾਂ ਪ੍ਰਭ ਕੀ ਸਰਨ ਸਗਲ ਭੈ ਲਾਥੀ ਦੁੱਖ ਵਿਣ ਸੇ ਸੁਖ ਪਾਇਆ ਦਿਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤਿਗੁਰ ਧਿਆਇਆ ਪ੍ਰਭ ਕੀ ਸਰਨ ਸਗਲ ਪੈ ਲਾਥੀ ਦੁੱਖ ਵਿਣ ਸੇ ਸੁਖ ਪਾਇਆ

0: ਹਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਵੋ ਰੰਗਰਾਤਾ ਰਹਾਉ ਸਤਿਗੁਰ ਨਾਮ ਨਿਧਾਨ ਦਿਰੜਾਇਆ ਚਿੰਤਾ ਸਗਲ ਬਨਾਸੀ ਕਰ ਕਿਰਪਾ ਅਪਨੋ ਕਰ ਲੀਨਾ ਮਨ ਵਸਿਆ ਅਵਨਾਸੀ ਤਾਂ ਕੋ ਬਿਘਨ ਨਾ ਕੋ ਲਾਗੈ ਜੋ ਸਤਿਗੁਰ ਆਪਣੇ ਰਾਖੇ ਚਰਨ ਕਮਲ ਵਸੇ ਹਿਰਦੇ ਅੰਤਰ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਨ ਮਨ ਕੀ ਅੱਛ ਪੁਜਾਈ ਨਾਨਕ ਦਾਸ ਤਾਂ ਕੇਵਲ ਹਾਰੈ ਜਨ ਪੂਰਨ ਪੈਜ ਰਖਾਈ ਕਰ ਸੇਵਾ ਸੇਵਕ ਪ੍ਰਭ ਆਪਣੇ ਜਨ ਮਨ ਕੀ ਅੱਛ ਪੁਜਾਈ ਨਾਨਕ ਦਾਸ ਤਾਂ ਕੇਵਲ ਹਾਰੈ ਜਨ ਪੂਰਨ ਪੈਜ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤਤਾਰ ਪਿਤਾ ਗੁਰੂ ਗ੍ਰੰਥ ਸਾਹਿਬ ਬਾਪੂ ਦੇ ਚਰਨਾਂ ਦੇ ਨਾਲ ਜੁੜੀ ਹੋਈ ਗੁਰੂ ਪਿਆਰੀ ਸਾਧ ਸੰਗਤ ਆਓ ਪਿਆਰ ਨਾਲ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਸੇਵਕ ਸਤਿਕਾਰਯੋਗ ਬੀਬੀ ਜੀ ਵੱਲੋਂ ਸਮੂਹ ਸੇਵਾਦਾਰਾਂ ਵੱਲੋਂ ਸਮੂਹ ਆਏ ਸਾਧ ਸੰਗਤ ਦੇ ਅਤਿਅੰਤ ਰੀਣੀ ਹਾਂ ਜੋ ਆਪ ਜੀ ਨੇ ਗੁਰੂ ਦਰਬਾਰ ਦੀ ਹਾਜ਼ਰੀ ਭਰਦਿਆਂ ਹੋਇਆਂ ਅਕਾਲੀ ਬਾਣੀ ਦੇ ਕੀਰਤਨ ਸ਼ਰਵਣ ਕਰਦਿਆਂ ਹੋਇਆਂ ਸੇਵਕਾਂ ਨੂੰ ਧੰਨਵਾਦ ਕਰਨ ਦਾ ਸਮਾਂ ਬਖਸ਼ਿਆ ਹੈ ਅਤੇ ਆਪਣੀਆਂ ਹਾਜ਼ਰੀਆਂ ਲੇਖੇ ਲਵਾਈਆਂ ਹਨ। ਪ੍ਰੋਫੈਸਰ ਅਮਰਜੀਤ ਸਿੰਘ ਜੀ ਤਾਂ ਜਿਨ੍ਹਾਂ ਦਾ ਇੱਕ ਹਫ਼ਤੇ ਦਾ ਪ੍ਰੋਗਰਾਮ ਸੀ, ਧੰਨਵਾਦੀ ਹਾਂ ਆਪ ਜੀ ਦੇ ਜੋ ਪਿਆਰ ਦੇ ਨਾਲ ਸੰਗਤਾਂ ਨੂੰ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਜੋ ਮਹਾਰਾਜ ਦੀ ਬਾਣੀ ਦੇ ਵਿਚਾਰ ਹਨ ਅਤੇ ਜਿਨ੍ਹਾਂ ਉੱਤੇ ਸਿੱਖ ਪੰਥ ਨੂੰ ਸਹੀ ਤੌਰ ਤੇ ਚੱਲਣਾ ਚਾਹੀਦਾ ਹੈ, ਬੜੇ ਹੀ ਪਿਆਰ ਦੇ ਨਾਲ ਆਪ ਸਾਰਿਆਂ ਨੂੰ ਆਪ ਜੀ ਨੇ ਵਿਖਿਆਨ ਦੁਆਰਾ ਨਿਹਾਲ ਕੀਤਾ ਹੈ, ਅਤੇ ਧੰਨਵਾਦੀ ਹਾਂ ਆਪ ਜੀ ਦੇ। ਕੱਲ੍ਹ ਸਵੇਰੇ 7 ਵਜੇ ਤੋਂ ਲੈ ਕੇ 9 ਵਜੇ ਤੱਕ ਅਸਾ ਦੀਵਾਰ ਦੇ ਕੀਰਤਨ ਹੋਣਗੇ। ਉਸ ਤੋਂ ਉਪਰੰਤ ਕੱਲ੍ਹ ਸ਼ਾਮ 7 ਤੋਂ ਲੈ ਕੇ 8:30 ਵਜੇ ਤੱਕ ਜੋ ਸ਼ਾਮ ਦਾ ਦੀਵਾਨ ਹੈ ਉਹ ਆਖਰੀ ਦੀਵਾਨ ਹੋਵੇਗਾ। ਸ਼ਾਮਾਂ ਦੀ ਲੰਗਰ ਵੀਰ ਜੈਪਾਲ ਸਿੰਘ ਜੀ ਸਤਿਕਾਰਯੋਗ ਬੀਬੀ ਜੀ ਉਹਨਾਂ ਦੇ ਪਰਿਵਾਰ ਵੱਲੋਂ ਹੈ। ਸੋ ਸੰਗਤਾਂ ਚਰਨਾਂ 'ਚ ਬੇਨਤੀ ਕਰਾਂਗੇ ਸਵੇਰ ਦੇ ਵੀ ਅਤੇ ਸ਼ਾਮ ਦੇ ਦੀਵਾਨ ਦੇ ਵਿੱਚ, ਅਤੇ ਐਤਵਾਰ 12:30 ਤੋਂ 2 ਵਜੇ ਤੱਕ ਭਾਈ ਸਾਹਿਬ ਜੀ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰਨਗੇ। ਇੱਕ ਗੱਲ ਆਪ ਜੀ ਨੇ ਭਾਈ ਸਾਹਿਬ ਦੇ ਕੀਰਤਨ ਤੋਂ ਸਾਰਾ ਹੀ ਹਫ਼ਤੇ 'ਚੋਂ ਨੋਟ ਕੀਤੀ ਹੋਵੇਗੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ, ਆਪ ਜੀ ਨੇ ਬੇਅੰਤ ਬੇਅੰਤ ਜ਼ੋਰ ਦਿੱਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜੇ ਕਿ ਹਮੇਸ਼ਾ ਅਸੀਂ ਮੰਨਦੇ ਹਾਂ, ਲੇਕਿਨ ਕਈ ਦਫ਼ਾ ਅਸੀਂ ਗੁਰੂ ਗ੍ਰੰਥ ਸਾਹਿਬ ਤੇ ਜ਼ਰੂਰ ਮੱਥੇ ਵੀ ਟੇਕਦੇ ਹਾਂ, ਸਭ ਕੁਝ ਕਰਦੇ ਹਾਂ, ਲੇਕਿਨ ਸਾਡਾ ਵਿਸ਼ਵਾਸ ਨਹੀਂ ਹੁੰਦਾ। ਮੈਂ ਤਾਂ ਕਈ ਦਫ਼ਾ ਇਹ ਦੇਖਦਾ ਹਾਂ, ਐਤਵਾਰ ਕਿਤੇ ਕਈ ਦਫ਼ਾ ਆਨੰਦ ਕਾਰਜ ਦਾ ਪ੍ਰੋਗਰਾਮ ਹੁੰਦਾ ਹੈ ਤੇ ਫੋਟੋਗ੍ਰਾਫਰ ਵੀਰਾਂ ਨੂੰ ਕਿਹਾ ਜਾਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਿਛਲੇ ਪਾਸੇ ਕੋਈ ਖੜਾ ਨਾ ਹੋਵੇ, ਕਿਉਂਕਿ ਜੋੜੀ ਅੱਗੇ ਸਜੀ ਹੋਈ ਹੁੰਦੀ ਹੈ, ਪਿੱਛੇ ਖੜੇ ਹੋ ਕੇ ਕਾਕਾ ਏਦਾਂ ਕਰ ਤੇ ਗੁਰੂ ਗ੍ਰੰਥ ਸਾਹਿਬ ਤੋਂ ਬਹੁਤ ਕੁਝ ਗਿਰਦਾ ਹੈ। ਸੋ ਗੁਰਦੁਆਰਾ ਸਾਹਿਬ ਨੇ ਅਸੂਲ ਬਣਾਇਆ ਸੀ ਕਿ ਪਿੱਛੇ ਕੋਈ ਨਹੀਂ ਆ ਸਕੇਗਾ, ਪਰੰਤੂ ਸਾਡੇ ਕੁਝ ਪਰਿਵਾਰ ਇਹ ਸਮਝਦੇ ਹਨ ਕਿ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ 4 ਲਾਵਾਂ ਹਨ ਉਹ ਸੈਕੰਡਰੀ ਚੀਜ਼ ਹੈ, ਪ੍ਰਾਇਮਰੀ ਚੀਜ਼ ਹੈ ਫੋਟੋਗ੍ਰਾਫੀ। ਜੋ ਗੁਰੂ ਗ੍ਰੰਥ ਸਾਹਿਬ ਤੋਂ ਲਾਵਾਂ ਦੀ ਕਾਰਵਾਈ ਹੈ ਉਸਦੀ ਵਕਤ ਨਹੀਂ, ਜੋ ਫੋਟੋਗ੍ਰਾਫੀ ਹੈ ਉਸਦੀ ਵਕਤ ਹੈ, ਤੇ ਸਾਡੀ ਫੋਟੋਗ੍ਰਾਫੀ ਨਾ ਖਰਾਬ ਹੋ ਜਾਵੇ ਲਾਵਾਂ ਦਾ, ਗੁਰੂ ਗ੍ਰੰਥ ਸਾਹਿਬ ਦਾ ਭਾਵੇਂ ਜਿੰਨਾ ਮਰਜ਼ੀ ਸਤਿਕਾਰ ਨਾ ਹੋ ਸਕੇ। ਸੋ ਜੇ ਆ ਕੇ ਕੀਰਤਨ ਸਰਵਣ ਕਰਦੇ ਹਾਂ ਤਾਂ ਇੰਨਾ ਖਿਆਲ ਰੱਖੀਏ ਕਿ ਗੁਰੂ ਗ੍ਰੰਥ ਸਾਹਿਬ ਬਾਪੂ ਦਾ ਕਿਸੇ ਵੀ ਸਮੇਂ ਭੁਲੇਖੇ ਦੇ ਨਾਲ ਵੀ ਸਾਡੇ ਕੋਲੋਂ ਕਿਤੇ ਗਲਤੀ ਦੇ ਨਾਲ ਵੀ ਕਿਸੇ ਪਾਸਿਓਂ ਕੋਈ ਅਣਗਹਿਲੀ ਨਾ ਹੋ ਜਾਵੇ। ਮਹਾਰਾਜ ਜੀ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ, ਜੇ ਕ੍ਰਿਸਚਨ ਧਰਮ ਵੱਲ ਨਿਗਾਹ ਮਾਰ ਕੇ ਦੇਖੀਏ ਉਹ ਵੀ ਇਹੀ ਕਹਿੰਦੇ ਹਨ, ਦਾ ਵਰਡ ਆਫ ਲਾਰਡ ਇਜ਼ ਲਾਰਡ, ਗੁਰਬਾਣੀ ਜਿਸਨੂੰ ਅਸੀਂ ਕਹਿੰਦੇ ਹਾਂ। ਲੇਕਿਨ ਉਹਨਾਂ ਨੇ ਵਰਡ ਆਫ ਲਾਰਡ ਨੂੰ ਜੋ ਬਾਈਬਲ ਹੈ ਉਹਨਾਂ ਨੂੰ ਹਿੱਸਿਆਂ ਚ ਬਣਾ ਕੇ ਰੋਡਾਂ ਤੇ ਵਿਸਿਟ ਦਿੱਤਾ। ਸਿੱਖ ਪੰਥ ਨੂੰ ਹਲੇ ਮਾਣ ਹੈ ਇਸ ਚੀਜ਼ ਦਾ ਕਿ ਅਸੀਂ ਮਹਾਰਾਜ ਜੀ ਬਾਣੀ ਦਾ ਸਤਿਕਾਰ ਕਰਦੇ ਹਾਂ, ਪਰ ਕਈ ਦਫ਼ਾ ਮਨ ਚ ਵਿਚਾਰ ਆਉਂਦੀ ਹੈ ਬਾਣੀ ਸਾਡੀ ਪ੍ਰਿੰਟ ਹੋਈ ਹੋਈ ਹੁੰਦੀ ਹੈ ਤੇ ਉਹ ਸਰ ਪੈਰਾਂ ਦੇ ਵਿੱਚ ਰੁਲਦੀ ਹੈ। ਕੋਸ਼ਿਸ਼ ਕਰਿਆ ਕਰੀਏ ਜਿਸ ਸਮੇਂ ਵੀ ਕਿਤੇ ਸਾਨੂੰ ਮਹਾਰਾਜ ਦੀ ਬਾਣੀ, ਮੈਂ ਤਾਂ ਸਮਝਦਾ ਹਾਂ ਪੰਜਾਬੀ ਗੁਰਮੁਖੀ ਦਾ ਲਿਖਿਆ ਹੋਇਆ ਕੋਈ ਕਾਗਜ਼ ਮਿਲ ਜਾਵੇ ਪੈਰਾਂ ਦੇ ਵਿੱਚ ਰੁਲਦਾ ਤਾਂ ਉਸਨੂੰ ਚੁੱਕ ਕੇ ਕਿਸੇ ਲੈ ਕੇ ਲਾਇਆ ਜਾਵੇ। ਸੋ ਖਿਆਲ ਕਰਿਆ ਕਰੀ ਇਹਨਾਂ ਚੀਜ਼ਾਂ ਦਾ। ਗੁਰਪਿਆਰ ਸਾਧ ਸੰਗਤ ਸੇਵਕ ਅਤਿਅੰਤ ਧੰਨਵਾਦੀ ਆਪ ਸਾਰਿਆਂ ਦੇ, ਬੱਚਿਆਂ ਦੇ, ਯੂਨੀਵਰਸਿਟੀ ਦੇ ਬੱਚਿਆਂ ਦੇ ਜਿਹਨਾਂ